ਸਭ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਪਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾਏ ਸੀ, ਹੁਕਮ ਮੰਨਿਆ ਹੋਇਆ ਪ੍ਰਵਾਨਤਾ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ ਮਨ ਚੰਗਿਆ ਸੋ ਫਲ ਪਾਏ ਸੀ, ਤਾਂ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ।

ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇਵੜੇ ਆਈ ਆਪੇ ਹੀ ਕਰਮ ਤਰਾਏ ਦਾ ਵੱਡੋ ਵੱਡਾ ਵੱਡਮੀ ਸਿਰਾ ਸਤੰਦਾ ਲਾਏ ਦਾ।

ਅੜੀਆ ਲੈ ਬੈਠੇ ਤਰਨ ਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਝਣਾ ਹੀ ਹਾਰਿਆ ਕਰ ਤੂੰ ਮੈਂ ਸਿਖਾਇਆ ਵੇਖ ਮੈਂ ਲੈ ਤੇ ਮਰਨ ਵਿਸਾਰਿਆ ਜਰ ਆਈ ਜੋ ਮਨ ਮਾਰਿਆ ਜਰ

0: ਬੱਦੇ ਜਮਪੁਰ ਜਾਹੇ ਮਹਲਾ ਪਹਿਲਾ
1: ਸਭ ਸੁਖ ਪਰਮ ਹੈ ਦੂਜੇ ਲਗੇ ਜਾ ਜੰਮਣ ਮਰਨਾ

ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਤਿ ਠਹਿ

ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕੋ

0: tuh.
1: ਫਰੀਦਾ ਜੇ ਤੂੰ ਅਕਲ ਲਤੀਫ਼,

ਨਮਹਿ ਸਿਰ ਨੀਵਾ ਕਰ ਦੇਖੋ ਆਪ ਨੁੜਾਏ ਗਰੀਬਾ ਨਮਹਿ

0: ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 563 ਦੇ ਉੱਪਰ ਸੁਭਾਇਮਾਨ ਅੱਜ ਦੇ ਪਾਵਨ ਉਪਦੇਸ਼ ਰਾਹੀਂ ਜੋ ਸਤਿਗੁਰੂ ਜੀ ਨੇ ਸਿੱਖਿਆ ਬਖਸ਼ੀ ਹੈ ਪਾਵਨ ਸ਼ਬਦ ਰਾਹੀਂ, ਉਹਦੇ ਵਿੱਚ ਇੱਕ ਤਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਬੇਨਤੀ ਕੀਤੀ ਔਰ ਬੇਨਤੀ ਦੇ ਵਿੱਚ ਉਹਦੀ ਯਾਦ, ਉਹਦਾ ਚਿੰਤਨ ਨਾ ਵਿਸਰਨ ਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ ਹੈ ਕਿ ਤੂੰ ਕਦੇ ਭੁੱਲੇ ਨਾ, ਮੈਂ ਹਮੇਸ਼ਾ ਤੇਰੀ ਸ਼ਰਨ ਦੇ ਵਿੱਚ ਰਹਾਂ। ਫਿਰ ਇਹ ਕਹਿੰਦੇ ਨੇ ਵੀ ਮਾਲਕ ਜੀ ਉਹ ਤੂੰ ਚੇਤੇ ਰਵੇਂ ਤੇ ਸਭ ਕੁਝ ਸੁਹਾਵਾ ਹੈ, ਤੂੰ ਚੇਤੇ ਨਾ ਹੋਵੇਂ ਤੇ ਫਿਰ ਸੁਹਾਵੀ ਰੁੱਤ ਵੀ ਸੁਹਾਵੀ ਨਹੀਂ ਰਹਿ ਜਾਂਦੀ, ਫਿਰ ਚੰਗਾ ਵੇਲਾ ਵੀ ਚੰਗਾ ਨਹੀਂ ਰਹਿ ਜਾਂਦਾ, ਫਿਰ ਪ੍ਰਸੰਨਤਾ ਵੀ ਪ੍ਰਸੰਨਤਾ ਨਹੀਂ ਰਹਿ ਜਾਂਦੀ ਜਦੋਂ ਤੂੰ ਚੇਤੇ ਨਾ ਹੋਵੇਂ। ਬਸ ਇਸ ਤਰ੍ਹਾਂ ਦਾ ਪ੍ਰਕਰਨ ਹੈ ਜੀ ਜਿਹੜਾ ਗੁਰੂ ਸਾਹਿਬ ਜੀ ਨੇ ਅੱਜ ਇਹ ਪਾਵਨ ਬੋਲਾਂ ਰਾਹੀਂ ਸਾਨੂੰ ਬਖਸ਼ਿਆ ਹੈ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਰਹਾਉ ਦੀ ਪੰਗਤੀ ਬਖਸ਼ਿਸ਼ ਕੀਤੀ ਇਸ ਪਾਵਨ ਸ਼ਬਦ ਵਿੱਚ, ਸ਼ਬਦ ਦੀ ਆਰੰਭਤਾ ਹੀ ਰਹਾਉ ਦੀ ਪੰਗਤੀ ਤੋਂ ਕਰਦੇ ਨੇ। ਵਿਸਰ ਨਾਹੀ ਪ੍ਰਭ ਦੀਨ ਦਇਆਲਾ, ਤੇਰੀ ਸ਼ਰਨ ਪੂਰਨ ਕਿਰਪਾਲਾ। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ, ਦੀਨ ਦਇਆਲਾ, ਦੀਨਾਂ ਦੇ ਉੱਤੇ ਦਇਆ ਕਰਨ ਵਾਲਾ, ਦਇਆਲ, ਦਇਆ ਦਾ ਘਰ। ਵਿਸਰ ਨਾਹੀਂ ਪ੍ਰਭ, ਹੇ ਪ੍ਰਭੂ ਤੂੰ ਮੇਰੇ ਚੇਤੇ ਵਿੱਚੋਂ ਕਦੇ ਬਾਹਰ ਨਾ ਹੋਵੇਂ, ਮੇਰੇ ਚੇਤੇ ਵਿੱਚੋਂ ਕਦੇ ਵਿਸਰੇ ਨਾ, ਮੈਂ ਤੈਨੂੰ ਨਿੱਤ ਯਾਦ ਰੱਖਾਂ, ਹਰ ਪਲ ਤੈਨੂੰ ਚੇਤੇ ਰੱਖਾਂ, ਤੇਰੀ ਯਾਦ ਵਿੱਚ ਜੁੜਿਆ ਰਵਾਂ। ਤੇਰੀ ਸ਼ਰਨ, ਨਾਣੇ ਨੂੰ ਸਿਆਰੀ, ਤੇਰੀ ਸ਼ਰਨ ਵਿੱਚ ਪੂਰਨ ਕਿਰਪਾਲਾ। ਹੇ ਕਿਰਪਾਲੂ ਸਤ ਅਕਾਲ ਪੁਰਖ ਸਤਿਗੁਰੂ ਜੀ, ਮੈਂ ਤੇਰੀ ਸ਼ਰਨ ਵਿੱਚ ਹਾਂ, ਮੈਂ ਤੇਰੀ ਸ਼ਰਨ ਵਿੱਚ ਹਾਂ, ਤੂੰ ਮੈਨੂੰ ਕਦੇ ਵਿਸਰੇ ਨਾ, ਹਮੇਸ਼ਾ ਤੇਰੀ ਯਾਦ, ਤੇਰਾ ਚਿੰਤਨ ਮੇਰੇ ਹਿਰਦੇ ਦੇ ਵਿੱਚ ਬਣਿਆ ਰਵੇ। ਇਹ ਰਹਾਉ ਦੀ ਪੰਗਤੀ ਹੈ ਜੀ। ਹੁਣ ਜੇ ਤੇ ਅੱਖਰੀ ਅਰਥ ਵੇਖੀਏ ਤੇ ਫਿਰ ਤੇ ਬੜੇ ਸੁਖਾਲੇ ਜਾਏ ਨੇ ਨਾ, ਬੜੇ ਸਰਲ ਜਿਹੇ ਸ਼ਬਦ ਗੁਰੂ ਸਾਹਿਬ ਨੇ ਸ਼ਬਦਾਵਲੀ ਹੈ ਨਾ ਸ਼ਾਬਦਿਕ ਤੌਰ 'ਤੇ ਸਤਿਗੁਰੂ ਨੇ ਵਰਤੇ। ਵੀ ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮਾਲਕ, ਮੈਨੂੰ ਤੂੰ ਵਿਸਰੇ ਨਾ, ਮੈਂ ਤੇਰੀ ਸ਼ਰਨ ਵਿੱਚ ਹਾਂ, ਮੇਰੇ ਹਿਰਦੇ ਵਿੱਚ ਤੇਰੀ ਯਾਦ ਸਦਾ ਬਣੀ ਰਹੇ। ਹੁਣ ਜਦੋਂ ਨਾ ਜੀ ਆਪਾਂ ਸਤਿਗੁਰੂ ਦੀ ਬਾਣੀ ਪੜ੍ਹੀਏ, ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਕਰਨ ਦੀ ਗੱਲ ਕੀਤੀ, ਯਾਦ ਕਰਨ ਦੀ ਗੱਲ ਕੀਤੀ, ਅਤੇ ਉਦੋਂ ਗੁਰੂ ਸਾਹਿਬ ਨੇ ਜਲ ਔਰ ਮੱਛੀ ਦੀ ਉਦਾਹਰਣ ਬਹੁਤਾਤ ਵਿੱਚ ਬਖਸ਼ੀ। ਮੱਛੀ ਨੂੰ ਯਾਦ ਨਹੀਂ ਕਰਾਉਣਾ ਪੈਂਦਾ ਵੀ ਤੂੰ ਪਾਣੀ ਨੂੰ ਚੇਤੇ ਰੱਖਿਆ ਕਰ, ਉਹਨੂੰ ਇਹ ਮੱਤ ਨਹੀਂ ਦੇਣੀ ਪੈਂਦੀ ਵੀ ਤੂੰ ਪਾਣੀ ਵਿੱਚ ਰਿਹਾ ਕਰ, ਜੇ ਪਾਣੀ ਤੋਂ ਬਾਹਰ ਰਹੇਗੀ ਤਾਂ ਤੂੰ ਮਰ ਜਾਏਂਗੀ। ਉਹਨੂੰ ਇਹ ਸਿਖਾਇਆ ਥੋੜ੍ਹੀ ਹੈ ਜੀ ਕਿਸੇ ਨੇ, ਉਹਦਾ ਜੀਵਨ ਪਾਣੀ ਵਿੱਚ ਹੀ ਹੈ, ਉਹਦਾ ਜੀਵਨ ਪਾਣੀ ਵਿੱਚ ਹੀ ਹੈ। ਉਹਨੂੰ ਕਿਸੇ ਨਹੀਂ ਦੱਸਿਆ ਵੀ ਤੇ ਪਾਣੀ ਤੇਰੀ ਜ਼ਿੰਦਗੀ ਹੈ, ਪਾਣੀ ਤੇਰਾ ਜੀਵਨ ਹੈ, ਤੈਨੂੰ ਪਾਣੀ ਤੋਂ ਬਾਹਰ ਕੱਢਾਂਗੇ ਤੇ ਤੂੰ ਮਰ ਜਾਣਾ। ਕਿਸੇ ਨੇ ਸਿਖਾਇਆ ਉਹਨੂੰ ਨਹੀਂ। ਸਹਿਜ ਸੁਭਾਅ ਪਰਮੇਸ਼ਰ ਵੱਲੋਂ ਹੀ ਉਹਦੇ ਵਿੱਚ ਇਹ ਗੁਣ ਪਾਇਆ ਗਿਆ, ਮੱਛੀ ਵੱਡੀ ਹੋਵੇ ਤੇ ਭਾਵੇਂ ਹੋਵੇ ਛੋਟੀ, ਪਾਣੀ ਉਹਦਾ ਜੀਵਨ ਹੈ। ਜਦੋਂ ਵੀ ਬਾਣੀ ਦੇ ਵਿੱਚ ਪ੍ਰੇਮ ਦੀ ਗੱਲ ਕੀਤੀ, ਪਿਆਰ ਦੀ ਗੱਲ ਕੀਤੀ, ਚੇਤੇ ਦੀ ਗੱਲ ਕੀਤੀ, ਤੇ ਗੁਰੂ ਸਾਹਿਬ ਬਹੁਤਾਤ ਮੱਛੀ ਤੇ ਪਾਣੀ ਦਾ ਜ਼ਿਕਰ ਕਰਦੇ ਨੇ, ਬਹੁਤਾਤ, ਕਿਸੇ ਹੋਰ ਜੀਵ ਦਾ ਨਹੀਂ। ਕਦੇ ਨਹੀਂ ਕਿਹਾ ਵੀ ਡੱਡੂ ਤੂੰ ਪਾਣੀ ਵਿੱਚ ਰਿਹਾ ਕਰ, ਤੈਨੂੰ ਪਾਣੀ ਕਿਉਂ ਭੁੱਲਦਾ ਹੈ ਨਾ, ਜਾਂ ਕੋਈ ਹੋਰ। ਜਲ ਵਿੱਚ ਕਿੰਨੇ 42 ਲੱਖ ਜੀ ਜਲ ਮੈਂ ਹੋਤੇ, ਪਰ ਜਦੋਂ ਪ੍ਰੇਮ ਦੀ ਗੱਲ ਕੀਤੀ ਉਦੋਂ ਪਾਣੀ ਤੇ ਮੀਨ ਦਾ ਜ਼ਿਕਰ ਆਇਆ। ਇਸੇ ਤਰ੍ਹਾਂ ਫੁੱਲ ਤੇ ਭੌਰੇ ਦਾ ਜ਼ਿਕਰ ਕਰਦੇ ਨੇ, ਕਮਲ ਦਾ ਤੇ ਅਲ ਦਾ ਜ਼ਿਕਰ ਕਰਦੇ ਨਾ, ਅਲ ਭੌਰਾ। ਭੌਰੇ ਨੂੰ ਕਦੇ ਨਹੀਂ ਕਹਿਣਾ ਪਿਆ ਵੀ ਤੂੰ ਕਮਲ ਦੇ ਫੁੱਲ ਤੇ ਜਾ ਕੇ ਬਹਿ, ਤੈਨੂੰ ਮਕਰੰਦ ਮਿਲੇਗਾ, ਉੱਥੋਂ ਸੁਗੰਧੀ ਮਾਣੇਗਾ, ਤੈਨੂੰ ਰਸ ਆਵੇਗਾ, ਕਦੇ ਨਹੀਂ ਕਹਿਣਾ ਪਿਆ। ਉਹ ਕੋਹਾਂ ਦੀ ਦੂਰੀ ਤੈਅ ਕਰਕੇ ਵੀ ਆ ਜਾਂਦਾ। ਗੁਰੂ ਸਾਹਿਬ ਨੇ ਬਾਣੀ 'ਚ ਜ਼ਿਕਰ ਕਰਦਿਆਂ ਇੱਥੋਂ ਤੱਕ ਵੀ ਆਖਿਆ ਵੀ ਡੱਡੂ ਭਾਵੇਂ ਉਹਦੀਆਂ ਜੜ੍ਹਾਂ ਵਿੱਚ ਬੈਠਾ ਰਹੇ, ਪਰ ਉਹ ਫਿਰ ਵੀ ਕਦੇ ਕਮਲ ਦੀ ਸਾਰ ਨਹੀਂ ਜਾਣ ਸਕਿਆ, ਅਤੇ ਭੌਰਾ ਜਿਹੜਾ ਉਹਦੀ ਸਾਰ ਜਾਣਦਾ ਉਹ ਕਿੰਨਾ ਲੰਮਾ ਪੈਂਡਾ ਤੈਅ ਕਰਕੇ ਵੀ ਆ ਜਾਂਦਾ। ਫਿਰ ਪ੍ਰੇਮ ਦੀ ਗੱਲ, ਫਿਰ ਉਸ ਭੌਰੇ ਨੂੰ ਇਹ ਨਹੀਂ ਕਹਿਣਾ ਪਿਆ ਵੀ ਆਹ ਕਾਗਜ਼ੀ ਫੁੱਲ ਨੇ ਇਹਨਾਂ ਉੱਤੇ ਤੂੰ ਨਹੀਂ ਬਹਿਣਾ, ਆਹ ਅਸਲੀ ਫੁੱਲ ਨੇ ਅਤੇ ਇਹਨਾਂ ਉੱਤੇ ਬਹਿ। ਜਿੰਨਾ ਮਰਜ਼ੀ ਆਪਾਂ ਭੌਰੇ ਨੂੰ ਸਿਖਾਉਣ ਦਾ ਯਤਨ ਕਰ ਲਈਏ ਵੀ ਤੈਨੂੰ ਅਸੀਂ ਨਕਲੀ ਫੁੱਲਾਂ 'ਤੇ ਬਿਠਾਵਾਂਗੇ, ਉਹ ਨਹੀਂ ਬਹਿੰਦਾ, ਬੈਠਦਾ ਜੀ। ਅਸੀਂ ਭਾਵੇਂ ਜਿੰਨੇ ਮਰਜ਼ੀ ਫੁੱਲ ਨਕਲੀ ਲਿਆ ਲਿਆ ਕੇ ਰੱਖ ਲਈਏ, ਅਤਰ ਫਲੇਰ ਲਿਆ ਲਿਆ ਉਹਦਾ ਉੱਤੇ ਲਾ ਦਈਏ ਵੀ ਇਹਨਾਂ 'ਚੋਂ ਸੁਗੰਧੀ ਆਵੇ, ਭੌਰਾ ਸੁਗੰਧੀ ਦਾ ਖਿੱਚਿਆ ਹੋਇਆ ਆਏਗਾ ਅਤੇ ਉਹ ਉੱਥੇ ਆ ਕੇ ਬਹਿ ਜਾਏਗਾ, ਨਹੀਂ। ਉਹਨੇ ਅਸਲ ਅਤੇ ਨਕਲ ਦੀ ਪਹਿਚਾਣ ਕੀਤੀ, ਅਸਲ ਦੇ ਉੱਤੇ ਜਾ ਕੇ ਬਹਿ ਗਿਆ ਅਤੇ ਮਕਰੰਦ ਇਕੱਠਾ ਕੀਤਾ। ਇੰਨਾ ਕੁ ਮਗਨ ਹੋ ਗਿਆ ਉਸ ਪ੍ਰੇਮ ਵਿੱਚ ਵੀ ਹੁਣ ਉਹਨੇ ਇਹ ਵੀ ਵਿਸਾਰਤਾ ਵੀ ਇੱਥੇ ਹੋ ਸਕਦਾ ਮੇਰੀ ਮੌਤ ਹੋ ਜਾਏ, ਪਰ ਉਹ ਆਪਣੀ ਮੌਤ ਨੂੰ ਗੱਲ ਨਾਲ ਲਾ ਲੈਂਦਾ। ਉਹਨੇ ਕਮਲ ਦੇ ਪ੍ਰੇਮ ਨੂੰ ਕਦੇ ਛੱਡਿਆ ਨਹੀਂ, ਸਿਖਾਉਣਾ ਨਹੀਂ ਪਿਆ। ਪਤੰਗੇ ਨੂੰ ਕਿੰਨੇ ਜਾ ਕੇ ਦੱਸਿਆ ਵੀ ਦੀਵੇ ਦੀ ਲਾਟ ਬਲੇਗੀ ਤੇ ਤੂੰ ਲਾਗੇ ਲਾਗੇ ਜਾ ਕੇ ਉੱਡਣ ਲੱਗ ਜੀ, ਮੰਡਰਾਉਣ ਲੱਗ ਜੀ। ਆ ਹੁਣ ਆਪਾਂ ਵੇਖਣਾ ਨਾ, ਬਾਰਿਸ਼ਾਂ ਦੀਆਂ ਰੁੱਤਾਂ ਆ ਗਈਆਂ, ਰੁੱਤ ਬਾਰਿਸ਼ ਵਾਲੀ ਆਈ, ਹੁਣ ਸਹਿਜ ਸੁਭਾਈ ਲਾਈਟ ਜਦੋਂ ਜਲਾਇਆ ਕਰਾਂਗੇ ਤੇ ਇਹਦੇ ਦੁਆਲੇ ਦੁਆਲੇ ਕਿੰਨੇ ਜ਼ਿਆਦਾ ਆ ਕੇ ਪਤੰਗੇ ਜਿਹੜੇ ਉੱਡਣਗੇ ਨਾ, ਕਿੰਨੇ ਜ਼ਿਆਦਾ। ਉਹਨਾਂ ਨੂੰ ਜਾ ਕੇ ਦੱਸਣਾ ਥੋੜ੍ਹੀ ਪੈਂਦਾ ਵੀ ਹੁਣ ਅਸੀਂ ਲਾਈਟ ਚਲਾਵਾਂਗੇ ਤੇ ਤੁਸੀਂ ਆ ਜਾਇਓ, ਅਤੇ ਤੁਸੀਂ ਉਹਦੇ ਦੁਆਲੇ ਦੁਆਲੇ ਮੰਡਰਾਉਂਦੇ ਫਿਰਿਓ, ਜਾਂ ਦੀਵਾ ਬਾਲਾਂਗੇ ਤੇ ਤੁਸੀਂ ਆਇਓ, ਭਾਈ ਇੰਨਾ ਕੁ ਟਾਈਮ ਸਾਡਾ ਦੀਵੇ ਬਾਲਣ ਦਾ ਹੈ, ਆਹ ਸਮੇਂ ਅਸੀਂ ਜਦੋਂ ਦੀਵਾ ਬਾਲਾਂਗੇ ਤੇ ਤੁਸੀਂ ਦੀਵੇ ਦੇ ਦੁਆਲੇ ਦੁਆਲੇ ਆ ਜਾਇਓ। ਸਿਖਾਇਆ ਕਿਸੇ ਨੇ ਜੀ? ਪਰ ਮਨੁੱਖ ਜਿਹੜਾ ਹੈ, ਜਿਹਦੇ ਅੰਦਰ ਅਕਾਲ ਪੁਰਖ ਬੈਠਾ ਹੈ, ਇਹਨੂੰ ਬਾਰ ਬਾਰ ਸਿਖਾਉਣਾ ਪੈਂਦਾ ਆਪਣੇ ਅੰਦਰ ਬੈਠੇ ਨੂੰ ਚੇਤੇ ਕਰਿਆ ਕਰ, ਇਹਨੂੰ ਬਾਰ ਬਾਰ ਸਿਖਾਉਣਾ ਪੈਂਦਾ। ਸਤਿਗੁਰੂ ਜੀ ਨੇ ਬਾਣੀ ਰਾਹੀਂ ਬਾਰ ਬਾਰ ਸਿਖਾਇਆ ਹੀ ਹੈ ਨਾ, ਜੇ ਇਹਦਾ ਵੀ ਪ੍ਰੇਮ ਬਣ ਜਾਏ ਤੇ ਇਹਨੂੰ ਸਿਖਾਉਣਾ ਥੋੜੀ ਪਏਗਾ ਵੀ ਤੂੰ ਭਾਈ ਰੱਬ ਨੂੰ ਚੇਤੇ ਕਰਿਆ ਕਰ। ਫਿਰ ਤੇ ਇਹ ਵੀ ਮੱਛੀ ਵਾਂਗੂ ਰੱਬ ਨੂੰ ਚੇਤੇ ਰੱਖੇਗਾ, ਜਿਵੇਂ ਮੱਛੀ ਆਪਣੇ ਪਿਆਰੇ ਨੂੰ ਚੇਤੇ ਰੱਖਦੀ ਹੈ, ਇਹ ਮਨੁੱਖ ਆਪਣੇ ਮਾਲਕ ਨੂੰ ਚੇਤੇ ਰੱਖੇ। ਪਤੰਗਾ ਦੀਵੇ ਦੀ ਲਾਟ ਨੂੰ ਚੇਤੇ ਰੱਖਦਾ, ਉਹਨੂੰ ਇੰਨਾ ਪਤਾ ਵੀ ਦੀਵੇ ਦੀ ਲਾਟ ਦੁਆਲੇ ਜਾ ਕੇ ਮੈਂ ਭਟਕਣਾ, ਦੀਵੇ ਦੀ ਲਾਟ ਦੁਆਲੇ ਜਾ ਕੇ ਮੈਂ ਘੁੰਮਣਾ, ਦੀਵੇ ਦੀ ਲਾਟ ਦੇ ਨੇੜੇ ਜਾ ਕੇ ਮੈਂ ਮੰਡਰਾਉਣਾ। ਔਰ ਉਹਦੇ ਲਾਗੇ ਜਾ ਕੇ ਉੱਡਦਾ ਹੋਇਆ ਉਹ ਆਪਣਾ ਆਪਾ ਸੜਵਾ ਲੈਂਦਾ, ਪਰ ਉਹਨੂੰ ਕਿਸੇ ਨੇ ਇਹ ਨਹੀਂ ਸਿਖਾਇਆ ਵੀ ਤੂੰ ਦੀਵੇ ਦੀ ਲਾਟ ਕੋਲੇ ਜਾਣਾ। ਹਾਂ, ਉਹਨੂੰ ਸਿਖਾਉਣ ਵਾਲਾ ਇਹ ਤੇ ਕਹਿ ਸਕਦਾ ਵੀ ਤੂੰ ਦੀਵੇ ਦੀ ਲਾਟ ਦੁਆਲੇ ਜਾਣਾ, ਤੈਨੂੰ ਦੀਵਾ ਸਾੜ ਕੇ ਰੱਖ ਦਿੰਦਾ, ਦੀਵੇ ਦੀ ਲਾਟ ਤੈਨੂੰ ਸਾੜ ਕੇ ਰੱਖ ਦਿੰਦੀ ਹੈ, ਤੂੰ ਉਹਦੇ ਲਾਗੇ ਨਾ ਜਾਈਂ, ਉਹਦੇ ਤੋਂ ਦੂਰ ਰਿਹਾ ਕਰ। ਉਹਨੂੰ ਸਿਖਾਉਣ ਵਾਲਾ ਇਹ ਤੇ ਸਿਖਾ ਸਕਦਾ, ਪਰ ਉਹ ਫਿਰ ਵੀ ਉਹਦੀ ਸਿੱਖਿਆ ਨੂੰ ਮੰਨਦਾ ਨਹੀਂ, ਉਹ ਫਿਰ ਆਪਣੇ ਪਿਆਰੇ ਦੇ ਦੁਆਲੇ ਜਾ ਕੇ ਭਟਕਦਾ, ਆਪਣੇ ਪਿਆਰੇ ਦੇ ਦੁਆਲੇ ਜਾ ਕੇ ਉੱਡਦਾ। ਜਦੋਂ ਦੀਵੇ ਦੀ ਲਾਟ ਵਿੱਚ ਫਨਾ ਹੁੰਦਾ ਹੈ, ਉਹ ਆਪਣੇ ਪ੍ਰੇਮ ਦੀ ਫਿਰ ਉਸ ਥਾਂ 'ਤੇ ਪਰਖ ਕਰਦਾ ਹੋਇਆ ਅਤੇ ਪਿਆਰੇ ਤੋਂ ਆਪਣੇ ਕੁਰਬਾਨ ਹੋ ਜਾਂਦਾ, ਪਰਖ ਦਿੰਦਾ ਹੋਇਆ ਆਪਣਾ ਆਪਾ ਵਾਰ ਜਾਂਦਾ। ਭੌਰੇ ਨੂੰ ਕਿਹਨੇ ਸਿਖਾਇਆ? ਉਹਨੂੰ ਦੱਸਿਆ ਕਿਸੇ ਨੇ ਵੀ ਨਕਲੀ ਫੁੱਲ ਵੀ ਆਉਂਦੇ ਨੇ ਭਾਈ, ਤੂੰ ਬਚ ਕੇ ਰਹੀ, ਨਕਲੀ ਫੁੱਲ ਵੀ ਨੇ ਸਮਾਜ ਦੇ ਵਿੱਚ। ਭਾਈ ਮਨੁੱਖ ਬੜਾ ਸ਼ਾਤਰ ਹੋ ਗਿਆ, ਇਹਨੇ ਨਕਲੀ ਫੁੱਲ ਵੀ ਬਣਾ ਲਏ ਨੇ। ਭੌਰਿਆ, ਤੂੰ ਇਹ ਗੱਲ ਦਾ ਧਿਆਨ ਰੱਖੀ, ਨਕਲੀ ਕਿਹੜਾ ਅਤੇ ਅਸਲੀ ਖੇੜਾ। ਜਿੱਥੇ ਅਸਲੀ ਖੇੜਿਆ ਹੋਏਗਾ ਉੱਥੇ ਭੌਰੇ ਨੂੰ ਆਵਾਜ਼ ਨਹੀਂ ਮਾਰਨੀ ਪੈਂਦੀ, ਸੱਦਣਾ ਨਹੀਂ ਪੈਂਦਾ, ਅਤੇ ਜਿੱਥੇ ਨਕਲੀ ਲਿਆ ਕੇ ਰੱਖੇ ਹੋਣਗੇ ਉੱਥੇ ਆਵਾਜ਼ਾਂ ਮਾਰਿਆ ਵੀ ਭੌਰਾ ਨਹੀਂ ਆਉਂਦਾ। ਉਹਨੂੰ ਫਰਕ ਪਤਾ ਲੱਗ ਗਿਆ, ਪਰ ਮਨੁੱਖ ਨੂੰ ਵਾਰ ਵਾਰ ਮਤ ਦੇਣੀ ਪਈ, ਉਹ ਨਕਲੀ ਰੱਬ ਵੀ ਬਣ ਕੇ ਬੈਠੇ ਨੇ, ਨਕਲੀਆਂ ਕੋਲ ਨਾ ਜਾਈ, ਅਸਲੀ ਦੀ ਪਹਿਚਾਣ ਕਰ, ਉਹਦੇ ਨਾਲ ਆਪਣਾ ਪ੍ਰੇਮ ਬਣਾ। ਇਹਨੂੰ ਫਿਰ ਵੀ ਸਮਝ ਨਹੀਂ ਆਈ, ਇਹਦੇ ਨਾਲ ਉਹ ਭੌਰਾ ਕਿਤੇ ਚੰਗਾ ਜਿਹੜਾ ਇਹ ਗੱਲ ਸਮਝ ਗਿਆ ਅਸਲ ਅਤੇ ਨਕਲ ਵਿੱਚ ਫਰਕ ਕੀ ਹੈ। ਮਨੁੱਖ ਨਹੀਂ ਸਮਝ ਸਕਿਆ ਅਸਲ ਅਤੇ ਨਕਲ ਵਿੱਚ ਫਰਕ ਕੀ ਹੈ। ਹੁਣ ਇਹਨੂੰ ਵਾਰ ਵਾਰ ਗੁਰੂ ਸਾਹਿਬ ਨੇ ਕਿਹਾ, ਵੇਖੋ ਇੱਕ ਬਚਨ ਆਪਾਂ ਅਕਸਰ ਪੜ੍ਹਦੇ ਹਾਂ ਨਾ, ਵੀ ਭਾਈ ਜੇ ਰੱਬ ਨੂੰ ਚੇਤੇ ਕਰਨਾ ਤੇ ਫਿਰ ਕਹੋ ਨਾਨਕ ਹਰ ਭਜ ਮਨਾ ਜੇ ਬਿੱਧ ਜਲ ਕਹੋ ਮੀਨ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਭਾਈ ਇੱਦਾਂ ਰੱਬ ਨੂੰ ਚੇਤੇ ਕਰਿਆ ਕਰ ਜਿਵੇਂ ਮੱਛੀ ਪਾਣੀ ਨੂੰ ਚੇਤੇ ਰੱਖਦੀ ਹੈ, ਤੇ ਮਨੁੱਖ ਨੂੰ ਵਾਰ ਵਾਰ ਕਹਿਣਾ ਪਿਆ ਉਹ ਰੱਬ ਨੂੰ ਚੇਤੇ ਕਰ, ਇੱਦਾਂ ਚੇਤੇ ਕਰ ਜਿਵੇਂ ਮੱਛੀ ਪਾਣੀ ਦਾ ਪ੍ਰੇਮ ਹੈ, ਜਿਵੇਂ ਦੁੱਧ ਦਾ ਪਾਣੀ ਨਾਲ ਪ੍ਰੇਮ ਹੈ, ਪਾਣੀ ਦਾ ਦੁੱਧ ਨਾਲ ਪਿਆਰ ਹੈ। ਹੁਣ ਪਾਣੀ ਨੂੰ ਕਿਸੇ ਸਿਖਾਇਆ ਥੋੜ੍ਹੀ ਹੈ ਵੀ ਤੈਨੂੰ ਦੁੱਧ ਦੇ ਵਿੱਚ ਪਾਵਾਂਗੇ ਤੇਰਾ ਮੁੱਲ ਵੱਧ ਜਾਏਗਾ, ਉਹਨੂੰ ਕਿਸੇ ਨਹੀਂ ਸਿਖਾਇਆ। ਉਹਨੂੰ ਜਦੋਂ ਦੁੱਧ 'ਚ ਪਾਇਆ ਗਿਆ ਉਹਦਾ ਮੁੱਲ ਵੱਧ ਗਿਆ, ਉਹ ਆਪਣੇ ਉਸ ਵਧੇ ਹੋਏ ਮੁੱਲ ਦੀ ਕੀਮਤ ਦਿੰਦਾ ਹੋਇਆ ਪਹਿਲਾਂ ਆਪਣਾ ਆਪਾ ਛੜਵਾਉਂਦਾ, ਆਪਣੇ ਪਿਆਰੇ ਨੂੰ ਸੇਕ ਨਹੀਂ ਲੱਗਣ ਦਿੰਦਾ। ਇਸੇ ਕਰਕੇ ਸਤਿਗੁਰੂ ਨੇ ਬਾਣੀ 'ਚ ਵਾਰ ਵਾਰ ਕਿਹਾ ਨਾ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆਵਟਣੇ ਆਪੇ ਖਵੈ ਦੁੱਧ ਕੋ ਖਪਣ ਨਾ ਦੇ। ਜਿੰਨਾ ਚਿਰ ਦੁੱਧ ਵਿੱਚ ਪਾਣੀ ਹੈ ਉਨਾ ਚਿਰ ਦੁੱਧ ਨੂੰ ਸੇਕ ਨਹੀਂ ਜੇ ਲੱਗਦਾ। ਹੁਣ ਉਹਦਾ ਮੁੱਲ ਵਧਿਆ, ਉਹਨੇ ਆਪਣੇ ਪ੍ਰੇਮ ਦਾ ਉੱਥੇ ਸਬੂਤ ਦਿੱਤਾ ਵੀ ਪਹਿਲਾਂ ਮੈਂ ਸੜਾਂਗਾ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਹੇ ਮਨਾ ਅਕਾਲ ਪੁਰਖ ਨਾਲ ਇੱਦਾਂ ਦੀ ਪ੍ਰੀਤ ਕਰ ਜੈਸੀ ਜਲ ਕਮਲੇ, ਜਿਵੇਂ ਜਲ ਦੀ ਕਮਲ ਦੇ ਨਾਲ ਹੈ ਪ੍ਰੀਤ ਕਰ, ਪ੍ਰੇਮ ਕਰ। ਵਾਰ ਵਾਰ ਸਤਿਗੁਰੂ ਮਨ ਨੂੰ ਸੰਬੋਧਨ ਕਰਦੇ ਨੇ। ਫਿਰ ਮਾਲਕ ਜੀ ਨੇ ਇੱਥੋਂ ਤੱਕ ਜ਼ਿਕਰ ਕੀਤਾ ਨਾ, ਰੱਬ ਨੂੰ ਚੇਤੇ ਰੱਖਣਾ ਤੇ ਭਾਈ ਇੱਦਾਂ ਚੇਤੇ ਰੱਖਿਆ ਕਰ, ਉਹ ਅਕਾਲ ਪੁਰਖ ਦੀ ਯਾਦ ਆਪਣੇ ਹਿਰਦੇ ਵਿੱਚ ਇੱਦਾਂ ਬਣਾ ਲਾ ਜਿਵੇਂ ਆਨੀਲੇ ਕਾਗਦ ਕਾਟੀਲੇ ਗੁੱਡੀ, ਆਕਾਸ਼ ਮੱਧੇ ਭਰਮ ਲੀਏ, ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਇੱਦਾਂ ਰੱਬ ਨਾਲ ਪ੍ਰੇਮ ਬਣਾ ਲਾ ਆਪਣਾ। ਆਨੀਲੇ ਕੁੰਭ ਭਰਾਈ ਲੇ ਉਦਕ, ਜਿਵੇਂ ਸਖੀਆਂ ਆਪਣੀਆਂ ਮਿਲ ਕੇ ਸਾਰੀਆਂ ਪਾਣੀ ਲੈਣ ਵਾਸਤੇ ਘੜੇ ਇੱਕ ਦੂਜੇ ਦੇ ਉੱਤੇ ਰੱਖ ਕੇ ਤੁਰ ਪੈਂਦੀਆਂ ਨੇ, ਆਪਦੇ ਸਿਰ ਤੇ ਰੱਖ ਕੇ ਘੜੇ ਗਈਆਂ, ਖੂਹ ਤੋਂ ਪਾਣੀ ਭਰਿਆ, ਭਰ ਕੇ ਪਾਣੀ ਮੁੜ ਦੁਬਾਰਾ ਸਿਰ ਤੇ ਰੱਖ ਲਿਆ। ਉਹਨਾਂ ਨੂੰ ਕਿਸੇ ਨੇ ਇਹ ਨਹੀਂ ਸਿਖਾਇਆ ਵੀ ਘੜਿਆਂ ਵੱਲ ਧਿਆਨ ਰੱਖਿਓ, ਚਿੱਤ ਘੜਿਆਂ ਵੱਲ ਹੈ, ਤੁਰੀਆਂ ਆਉਂਦੀਆਂ ਆਪਣੀਆਂ ਸਖੀਆਂ ਦੇ ਨਾਲ, ਆਪਣੀਆਂ ਸਹੇਲੀਆਂ ਦੇ ਨਾਲ ਉਹ ਕਈ ਤਰ੍ਹਾਂ ਦੇ ਹਾਸ ਵਿਲਾਸ ਕਰਦੀਆਂ ਆਉਂਦੀਆਂ, ਕਈ ਤਰ੍ਹਾਂ ਦਾ ਹਾਸਾ ਮਖੌਲ ਠੱਠਾ ਕਰਦੀਆਂ ਆਉਂਦੀਆਂ, ਪਰ ਉਹਨਾਂ ਨੂੰ ਕਿਸੇ ਨੇ ਸਿਖਾਇਆ ਨਹੀਂ, ਉਹ ਘੜੇ ਵੀ ਸੰਭਾਲਣੇ ਨੇ, ਸੰਭਾਲ ਕੇ ਲਿਆਉਂਦੀਆਂ ਨੇ। ਪ੍ਰੇਮ ਹੈ, ਪਿਆਰ ਹੈ। ਬੱਚੇ ਨੂੰ ਇਹ ਤਾਂ ਹੋ ਸਕਦਾ ਹੀ ਸਿਖਾ ਦਈਏ ਵੀ ਪਤੰਗ ਉਡਾਈ ਦਾ ਕਿੱਦਾਂ, ਪਰ ਉਹਨੂੰ ਇਹ ਥੋੜ੍ਹੀ ਸਿਖਾਈਦਾ ਵੀ ਹੁਣ ਚਿੱਤ ਵੀ ਡੋਰੀ ਵਿੱਚ ਰੱਖਣਾ। ਜਦੋਂ ਉਡਾਉਣਾ ਸਿੱਖ ਲੈਂਦਾ ਉਹ ਸਹਿਜ ਸੁਭਾਅ ਆਪਣਾ ਧਿਆਨ ਉਸ ਡੋਰੀ ਦੇ ਵੱਲ ਜੋੜ ਕੇ ਰੱਖਦਾ। ਸਿਖਾਉਣਾ ਨਹੀਂ ਪਿਆ, ਇਸ ਲਈ ਗੁਰੂ ਸਾਹਿਬ ਕਹਿੰਦੇ ਜੇ ਰੱਬ ਨੂੰ ਚੇਤੇ ਕਰਨਾ ਤਾਂ ਇੱਦਾਂ ਕਰ ਜਿਵੇਂ ਬਾਲਕ ਪਤੰਗ ਨਾਲ ਆਪਣਾ ਪ੍ਰੇਮ ਲਾਉਂਦੇ ਨੇ, ਗਾਂ ਆਪਣੇ ਬਛੜੇ ਨਾਲ ਪ੍ਰੇਮ ਲਾਉਂਦੀ ਹੈ, ਜਿਵੇਂ ਇਸਤਰੀਆਂ ਸਖੀਆਂ ਘੜਿਆਂ ਨਾਲ ਆਪਣਾ ਪ੍ਰੇਮ ਲਾਉਂਦੀਆਂ ਨੇ। ਜੇ ਤੂੰ ਰੱਬ ਨਾਲ ਪ੍ਰੇਮ ਲਾਉਣਾ ਤਾਂ ਬਸ ਇੱਦਾਂ ਦਾ ਪ੍ਰੇਮ ਲਾ ਲਾ, ਤੇਰੀ ਯਾਦ ਵਿੱਚੋਂ ਉਹ ਕਦੇ ਵਿਸਰੇ ਨਾ, ਤੈਨੂੰ ਕਹਿਣਾ ਨਾ ਪਵੇ ਵੀ ਰੱਬ ਨੂੰ ਚੇਤੇ ਕਰਿਆ ਕਰ, ਤੈਨੂੰ ਤੇਰੇ ਜੀਵਨ ਦੇ ਵਿੱਚ ਅਕਾਲ ਪੁਰਖ ਨਾਲ ਪ੍ਰੀਤ ਪ੍ਰੇਮ ਇੱਦਾਂ ਦਾ ਬਣ ਆਵੇ ਵੀ ਤੈਨੂੰ ਸਹਿਜ ਸੁਭਾਅ ਮਹਿਸੂਸ ਹੋਣ ਲੱਗ ਜਾਏ ਵੀ ਅੱਜ ਮੇਰੇ ਦਿਨ ਵਿੱਚ ਅੱਜ ਦਿਨ ਚੜ੍ਹੇ ਹੈ ਪਰ ਦਿਨ ਅੰਦਰ ਕੋਈ ਕਮੀ ਹੈ ਅਤੇ ਉਹ ਕਮੀ ਮੇਰੇ ਅਕਾਲ ਪੁਰਖ ਦੀ ਯਾਦ ਦੀ ਹੈ, ਪਿਆਰੇ ਦੇ ਚਿੰਤਨ ਦੀ ਹੈ। ਤੇਰੇ ਜਿਵੇਂ ਨਾ ਮਾਲਕ ਜੀ ਨੇ ਬਾਣੀ 'ਚ ਜ਼ਿਕਰ ਕੀਤਾ ਵੀ ਮੱਛੀ ਨੂੰ ਪਾਣੀ 'ਚੋਂ ਬਾਹਰ ਕੱਢੀਏ ਅਤੇ ਤੜਫਦੀ ਹੈ, ਅਤੇ ਸਤਿਗੁਰੂ ਕਹਿੰਦੇ ਤੇਰੇ ਜੀਵਨ ਵਿੱਚੋਂ ਤੈਨੂੰ ਦਿਨ ਦੇ ਵਿੱਚ ਬਾਣੀ ਚੇਤੇ ਨਾ ਆਵੇ ਅਤੇ ਤੇਰੀ ਤੜਫਣਾ ਤੈਨੂੰ ਦੱਸੇ ਵੀ ਅੱਜ ਬਾਣੀ ਭੁੱਲਿਆ ਹਾਂ, ਤੇਰੀ ਤੜਫਣਾ ਦੱਸੇ ਉਹਨੂੰ ਜੀ, ਉਹਦਾ ਤੜਫਣਾ ਦੱਸ ਰਿਹਾ ਵੀ ਮੈਂ ਪਾਣੀ ਵਿੱਚ ਜਾਣਾ। ਔਰ ਵੇਖੋ ਉਹਦੀ ਤੜਫਣਾ ਇਕੱਲੀ ਉਹਨੂੰ ਨਹੀਂ, ਉਹਦੇ ਵੇਖਣ ਵਾਲੇ ਨੂੰ ਵੀ ਪਤਾ ਵੀ ਮੱਛੀ ਤੜਫ ਰਹੀ ਹੈ, ਇਸ ਕਰਕੇ ਤੜਫ ਰਹੀ ਕਿਉਂਕਿ ਪਾਣੀ ਤੋਂ ਬਾਹਰ ਹੈ। ਉਹਦੇ ਵੇਖਣ ਵਾਲੇ ਨੂੰ ਵੀ ਪਤਾ, ਉਹਦੀ ਤੜਫਣਾ ਵੇਖ ਰਿਹਾ, ਤੜਫਣਾ ਵੇਖਦਾ, ਉਹਨੂੰ ਤੜਫਦਿਆਂ ਵੇਖਦਾ। ਜੇ ਉਹਦੇ ਅੰਦਰ ਦਇਆ ਹੋਏਗੀ ਤਾਂ ਉਹ ਕੀ ਕਰੇਗਾ, ਚੁੱਕ ਕੇ ਮੱਛੀ ਨੂੰ ਪਹਿਲਾਂ ਪਾਣੀ ਵਿੱਚ ਸੁੱਟੇਗਾ ਵੀ ਤੂੰ ਆਪਣੀ ਤੜਫਣਾ ਛੱਡ, ਆਪਣੇ ਪਿਆਰੇ ਵਿੱਚ ਸਮਾ ਜਾ। ਤੇਰੇ ਜੀਵਨ ਵਿੱਚੋਂ ਦਿਨ ਚੜ੍ਹਿਆ, ਦਿਨੇ ਦਿਨ ਚੜ੍ਹੇ ਉੱਤੇ ਤੈਨੂੰ ਬਾਣੀ ਚੇਤਾ ਨਾ ਆਵੇ, ਤੇਰੀ ਤੜਫਣਾ ਤੈਨੂੰ ਦੱਸੇ, ਤੂੰ ਬਾਣੀ ਨਹੀਂ ਚੇਤੇ ਕੀਤੀ ਅਤੇ ਤੇਰੀ ਤੜਫਣਾ ਵੇਖਣ ਵਾਲੇ ਨੂੰ ਵੀ ਦੱਸ ਦੇ ਵੀ ਅੱਜ ਬਾਣੀ ਨਹੀਂ ਪੜ੍ਹੀ ਅਤੇ ਮੇਰੇ ਕੋਲ ਆਹ ਤੜਫਣਾ ਤਾਂ ਕਰਕੇ ਹੈ, ਤਾਂ ਜੋ ਤੈਨੂੰ ਵੇਖਣ ਵਾਲਾ ਵੀ ਆਖੇ ਸੱਜਣਾ ਇੰਜ ਕਰ, ਪਹਿਲਾਂ ਤੂੰ ਬਾਣੀ ਪੜ੍ਹ, ਆਪਣੇ ਪਿਆਰੇ ਨੂੰ ਚੇਤੇ ਕਰ, ਆਪਣੀ ਤੜਫਣਾ ਨੂੰ ਸ਼ਾਂਤ ਕਰ, ਆਪਣੀ ਤੜਫਣਾ ਸ਼ਾਂਤ ਕਰ। ਸਤਿਗੁਰੂ ਕਹਿੰਦੇ ਵਿਸਰ ਨਾਹੀਂ ਪ੍ਰਭ ਦੀਨ ਦਿਆਲਾ, ਮਾਲਕਾ ਤੂੰ ਕਦੇ ਵਿਸਰੇ ਨਾ, ਕਦੇ ਵੀ ਭੁੱਲੇ ਨਾ, ਤੇਰੀ ਸ਼ਰਨ ਪੂਰਨ ਕਿਰਪਾਲਾ। ਹੇ ਮੇਰੇ ਮਾਲਕਾ, ਮੈਂ ਤੇਰੀ ਸ਼ਰਨ ਵਿੱਚ ਹਾਂ, ਤੇਰੇ ਦਰ ਤੇ ਹਾਂ, ਅਤੇ ਤੂੰ ਆਪਣੀ ਸ਼ਰਨ ਵਿੱਚ ਆਏ ਹੋਏ ਦੀ ਸੰਭਾਲ ਕਰ ਲਾ, ਆਪਣੇ ਦਰ ਤੇ ਆਏ ਹੋਏ ਨੂੰ ਸੰਭਾਲ ਲਾ। ਮਾਲਕ ਜੀਓ ਮੈਨੂੰ ਇੱਦਾਂ ਰੱਖ ਲਓ ਜਿਵੇਂ ਤੁਸੀਂ ਆਪ ਰਹਿਮਤ ਕਰਕੇ ਜੀਵਾਂ ਦੀ ਸਭਨਾਂ ਦੀ ਸੰਭਾਲ ਕਰਦੇ ਹੋ, ਮੇਰੀ ਸੰਭਾਲ ਵੀ ਕਰੋ, ਮੇਰੇ ਹਿਰਦੇ ਦੇ ਅੰਦਰ ਸਦੀਵ ਤੁਹਾਡੇ ਨਾਲ ਪ੍ਰੇਮ, ਤੁਹਾਡੇ ਨਾਲ ਪ੍ਰੀਤ ਬਣੀ ਰਹੇ। ਹੁਣ ਇੱਕ ਇੱਥੇ ਬੇਨਤੀ ਹੋਰ ਕਰਾਂ, ਗੁਰਬਾਣੀ ਨੇ ਸਾਰੀਆਂ ਉਦਾਹਰਨਾਂ ਸਾਨੂੰ ਦਿੱਤੀਆਂ ਨੇ, ਜਿਹੜੀਆਂ ਆਪਾਂ ਉਦਾਹਰਨਾਂ ਪੜ੍ਹੀਆਂ ਸਾਰੀਆਂ ਬਾਣੀ ਨੇ ਦਿੱਤੀਆਂ, ਚੰਦ ਚਕੋਰ ਮੋਰ ਬਬੀਹਾ ਬੱਦਲ ਮੱਛੀ ਪਾਣੀ ਕਮਲ ਭੌਰਾ, ਇਹ ਸਾਰੀਆਂ ਉਦਾਹਰਨਾਂ ਸਤਿਗੁਰੂ ਜੀ ਬਾਣੀ 'ਚ ਬਖਸ਼ ਰਹੇ। ਜਿੱਥੇ ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਉੱਥੇ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਪਰ ਉਹਨਾਂ ਨੇ ਇੱਕ ਚੀਜ਼ ਦਾ ਜ਼ਿਕਰ ਇਹ ਵੀ ਕੀਤਾ ਹੈ ਕਿ ਇਹ ਜਿਹੜੀ ਪ੍ਰੀਤ ਹੈ ਨਾ, ਇਹ ਪ੍ਰੇਮ ਹੈ, ਸਿਰਫ ਇੱਕ ਪਾਸਾ ਹੀ ਹੈ। ਮੱਛੀ ਮਰ ਜਾਂਦੀ ਹੈ ਪਾਣੀ ਤੋਂ ਬਿਨਾਂ, ਪਰ ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ। ਭੌਰਾ ਕਮਲ ਦੇ ਫੁੱਲ ਉੱਤੇ ਬਹਿ ਕੇ ਮਰ ਜਾਂਦਾ, ਪਰ ਕਮਲ ਦੇ ਫੁੱਲ ਨੂੰ ਕੋਈ ਫਰਕ ਨਹੀਂ ਪਿਆ, ਮਰਿਆ ਅਤੇ ਭੌਰਾ ਮਰਿਆ। दीवे दी लाट उत्ते छड़दा पतंगा मर जांदा पर दीवे दी लाट नूं कोई फर्क नहीं पिया। उन्हें यह थोड़ी कहा भी तू सड़ गया मैं भी बुझ जाना हुण, नहीं वह फिर बलदा। चंद ते चकोर, चकोर मर जांदी है पर चंद्रमा नूं कोई फर्क नहीं, चंद्रमा नूं कोई फर्क नहीं। पर सतगुरु कहिंदे ਇਹ ਤੇ ਸਾਰੀਆਂ ਉਦਾਹਰਨਾਂ ਨੇ ਸੰਸਾਰਕ ਤੌਰ ਤੇ ਜਿਹੜੀਆਂ ਗੁਰੂ ਸਾਹਿਬ ਨੇ ਬਖਸ਼ੀਆਂ। ਇੱਕ ਪਾਸੜ, ਇੱਕ ਪਾਸੜ ਪ੍ਰੇਮ ਹੈ ਨਾ, ਮੱਛੀ ਦਾ ਹੈ ਪਰ ਪਾਣੀ ਦਾ ਨਹੀਂ, ਭੌਰੇ ਦਾ ਹੈ ਪਰ ਕਮਲ ਦਾ ਪ੍ਰੇਮ ਨਹੀਂ, ਚਕੋਰ ਦਾ ਹੈ ਪਰ ਚੰਦਰਮਾ ਦਾ ਪ੍ਰੇਮ ਨਹੀਂ। ਜੇ ਚਕੋਰ ਦਾ ਪ੍ਰੇਮ ਹੈ ਚੰਦਰਮਾ ਦਾ ਹੁੰਦਾ ਤੇ ਚੰਦਰਮਾ ਕਦੇ ਬੱਦਲਾਂ ਦੇ ਓਹਲੇ ਨਹੀਂ ਸੀ ਲੁਕਦਾ। ਪਰ ਚਕੋਰ ਨੇ ਦੱਸਤਾ ਵੀ ਆਪਣੇ ਪਿਆਰੇ ਤੋਂ ਕੁਰਬਾਨ ਕਿਵੇਂ ਹੋਈਦਾ। ਜੇ ਦੀਵੇ ਦੇ ਲਾਟ ਦਾ ਪ੍ਰੇਮ ਪਤੰਗੇ ਨਾਲ ਹੁੰਦਾ ਤੇ ਦੀਵੇ ਦੀ ਲਾਟ ਦੱਸ ਦਿੰਦੀ ਪਤੰਗਾ ਅੱਜ ਸੜ ਕੇ ਫਿਰ ਮੇਰਾ ਇੱਕ ਪਿਆਰਾ ਮੈਨੂੰ ਪ੍ਰੇਮ ਕਰਨ ਵਾਲਾ ਅੱਜ ਮੇਰੇ ਤੇ ਫਿਰ ਫਨਾ ਹੋਇਆ ਹੈ, ਮੈਂ ਅੱਜ ਤੋਂ ਬਾਅਦ ਚ ਬਲਣਾ ਕੋਈ ਨਹੀਂ, ਤੁਸੀਂ ਜ਼ੋਰ ਲਾ ਲਓ। ਪਰ ਉਸ ਲਾਟ ਨੂੰ ਕੋਈ ਫਰਕ ਨਹੀਂ ਪਿਆ। ਤੇ ਇਹ ਸਾਰੀਆਂ ਉਦਾਹਰਨਾਂ ਦੇ ਕੇ ਨਾ ਭਾਈ ਗੁਰਦਾਸ ਜੀ ਨਾਲੇ ਕਹਿੰਦੇ ਕਹਿੰਦੇ ਗੁਰੂ ਤੇ ਸਿੱਖ ਦੇ ਪ੍ਰੇਮ ਵਿੱਚ ਇਹੀ ਫਰਕ ਹੈ, ਇਹ ਫਰਕ ਹੈ। ਸਿੱਖ ਦਾ ਪਿਆਰ ਗੁਰੂ ਨਾਲ ਹੈ, ਆਪਣੇ ਪਿਆਰੇ ਨਾਲ ਹੈ, ਪਰ ਇਹ ਨਹੀਂ ਇਕੱਲਾ ਸਿੱਖ ਗੁਰੂ ਨਾਲ ਪ੍ਰੇਮ ਕਰਨ ਵਾਲਾ। ਜਿੰਨਾ ਪ੍ਰੇਮ ਸਿੱਖ ਗੁਰੂ ਨਾਲ ਕਰਦਾ ਗੁਰੂ ਉਦੋਂ ਵਧੀਕ ਆਪਣੇ ਸਿੱਖ ਨੂੰ ਕਰਦਾ, ਆਹੀ ਫਰਕ ਹੈ ਜੀ। ਇਹ ਨਹੀਂ ਵੀ ਮੱਛੀ ਦਾ ਪ੍ਰੇਮ ਨਹੀਂ ਹੈ, ਪ੍ਰੇਮ ਹੈ, ਪਰ ਉਹਨੇ ਆਪਣੇ ਪਿਆਰੇ ਨੂੰ ਪ੍ਰੇਮ ਕੀਤਾ, ਪਾਣੀ ਨੇ ਉਹਨੂੰ ਬਦਲੇ ਵਿੱਚ ਕੁਝ ਨਹੀਂ ਦਿੱਤਾ। ਇਹ ਨਹੀਂ ਵੀ ਸਮੁੰਦਰ ਵਿੱਚ, ਦਰਿਆ ਵਿੱਚ, ਨਹਿਰ ਵਿੱਚ ਮੱਛੀਆਂ ਨੇ, ਉਹਦੇ ਚੋਂ ਕਿਸੇ ਨੇ ਮੱਛੀ ਕੱਢ ਲਈ, ਮੱਛੀ ਤੜਫਦਿਆਂ ਮਰ ਗਈ, ਮਰਦੀ ਮੱਛੀ ਵੇਖ ਕੇ ਪਾਣੀ ਆਖੇ ਵੀ ਜਾ ਜ਼ੋਰ ਲਾ ਲਾ, ਅੱਜ ਤੋਂ ਬਾਅਦ ਚ ਮੈਂ ਤੇਰੀ ਪਿਆਸ ਕਦੇ ਨਹੀਂ ਬੁਝਾਵਾਂਗਾ। ਪਾਣੀ ਨੂੰ ਕੋਈ ਫਰਕ ਨਹੀਂ ਪਿਆ, ਪਾਣੀ ਫਿਰ ਆਪਣੇ ਵਹਿਣ ਵਿੱਚ ਵਹੀ ਜਾਂਦਾ ਹੈ, ਪਿਆ ਫਰਕ ਕੋਈ ਨਹੀਂ। ਤੇ ਉਹ ਆਪਣੇ ਸਾਹਮਣੇ ਆਪਣੇ ਪ੍ਰੇਮੀ ਨੂੰ ਤੜਫਦਿਆਂ ਜਦੋਂ ਵੇਖਦਾ ਤੇ ਤੜਫਦਿਆਂ ਵੇਖ ਕੇ ਪਾਣੀ ਕਹਿੰਦਾ ਅੱਜ ਮੈਂ ਸੁੱਕ ਜਾਵਾਂਗਾ, ਅੱਜ ਤੋਂ ਬਾਅਦ ਚ ਮੈਂ ਵਹਿਣਾ ਬੰਦ ਕਰ ਦਿਆਂਗਾ, ਕਿਉਂਕਿ ਮੇਰੇ ਪ੍ਰੇਮੀ ਨੂੰ ਤੂੰ ਮੇਰੇ ਸਾਹਮਣੇ ਤੜਫਾ ਕੇ ਮਾਰਿਆ। ਪਰ ਇਹੀ ਪ੍ਰੇਮ ਜੇ ਗੁਰੂ ਤੇ ਸਿੱਖ ਦਾ ਵੇਖੀਏ, ਸਿੱਖ ਆਪਣੇ ਗੁਰੂ ਤੋਂ ਆਪਣਾ ਆਪਾ ਵਾਰਦੇ ਨੇ, ਪਰ ਇਕੱਲਾ ਸਿੱਖ ਹੀ ਨਹੀਂ, ਜਦੋਂ ਸਮਾਂ ਆਇਆ ਫਿਰ ਗੁਰੂ ਨੇ ਆਪਣਾ ਆਪਾ ਵੀ ਆਪਣੇ ਸਿੱਖਾਂ ਤੋਂ ਵਾਰਿਆ ਹੈ, ਵਾਰਿਆ। ਸਾਡੇ ਸਾਹਮਣੇ ਇਤਿਹਾਸ ਹੈ। ਮੱਛੀ ਵਾਂਗੂ ਭਾਈ ਮਤੀ ਦਾਸ ਆਪਣਾ ਆਪਾ ਵਾਰ ਗਏ, ਚਕੋਰ ਦੇ ਵਾਂਗੂ ਭਾਈ ਸਤੀ ਦਾਸ ਨੇ ਆਪਣਾ ਆਪਾ ਵਾਰਤਾ, ਭੌਰੇ ਦੇ ਵਾਂਗੂ ਭਾਈ ਦਯਾਲਾ ਜੀ ਆਪਣਾ ਆਪਾ ਵਾਰ ਗਏ ਸਿਰਫ ਗੁਰੂ ਲਈ। ਪਰ ਹੁਣ ਗੁਰੂ ਸਾਹਿਬ ਨੇ ਫੁੱਲ ਵਾਲਾ ਸੁਭਾਅ ਨਹੀਂ, ਗੁਰੂ ਸਾਹਿਬ ਨੇ ਪਾਣੀ ਵਾਲਾ ਸੁਭਾਅ ਨਹੀਂ, ਗੁਰੂ ਸਾਹਿਬ ਨੇ ਚੰਦਰਮਾ ਵਾਲਾ ਸੁਭਾਅ ਨਹੀਂ, ਗੁਰੂ ਸਾਹਿਬ ਨੇ ਗੁਰੂ ਵਾਲੇ ਸੁਭਾਅ ਦੀ ਪਾਲਣਾ ਕੀਤੀ। ਜੇ ਸਿੱਖ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸਤਿਗੁਰੂ ਨੇ ਇਹ ਨਹੀਂ ਕਿਹਾ ਤੁਸੀਂ ਦੱਸੋ ਕੀ ਕਰਨਾ ਹੈ, ਗੁਰੂ ਸਾਹਿਬ ਕਹਿੰਦੇ ਜੇ ਸਿੱਖ ਸ਼ਹਾਦਤ ਦਾ ਜਾਮ ਪੀਤੇ ਨੇ, ਇਹਨਾਂ ਸ਼ਹੀਦੀਆਂ ਪਾਈਆਂ, ਤੇ ਹੁਣ ਅਸੀਂ ਵੀ ਸ਼ਹਾਦਤ ਦਾ ਜਾਮ ਹੀ ਪੀਵਾਂਗੇ, ਤੁਹਾਡੀ ਨਹੀਂ ਅਸੀਂ ਮੰਨਣ ਲੱਗੇ, ਅਸੀਂ ਉਵੇਂ ਹੀ ਟਿਕਾਂਗੇ, ਉਸੇ ਬਾਤ 'ਤੇ ਉਸੇ ਬਚਨਾਂ 'ਤੇ ਅਸੀਂ ਖੜੋਤੇ ਹਾਂ ਜਿਹੜੇ ਬਚਨ ਸਾਡੇ ਪਹਿਲੇ ਦਿਨ ਨੇ, ਮਾਲਕ ਨੇ ਸੰਭਾਲਿਆ ਜੀ। ਇਹੀ ਪ੍ਰੇਮ ਹੈ ਜੀ ਜਿਹੜਾ ਗੁਰੂ ਸਾਹਿਬ ਸਾਨੂੰ ਵਾਰ ਵਾਰ ਅਕਾਲ ਪੁਰਖ ਨਾਲ ਕਰਨ ਲਈ ਸਿਖਾਉਂਦੇ ਨੇ ਵੀ ਤੂੰ ਉਹਦੀ ਸ਼ਰਨ ਵਿੱਚ ਰਹਿ, ਉਹਦੇ ਦਰ 'ਤੇ ਰਹਿ, ਅਤੇ ਉਹਦੀ ਸ਼ਰਨ ਵਿੱਚ ਰਹਿੰਦਿਆਂ ਹੋਇਆਂ ਉਹਦੇ ਨਾਲ ਐਸਾ ਪ੍ਰੇਮ ਬਣਾ ਕਿ ਉਹ ਤੈਨੂੰ ਕਦੇ ਵੀ ਤੇਰੇ ਹਿਰਦੇ ਦੇ ਵਿੱਚੋਂ, ਤੇਰੀ ਯਾਦ ਦੇ ਵਿੱਚੋਂ ਨਾ ਵਿਸਰੇ।
1: ਜਹਿ ਚਿਤ ਆਵ ਹੈ ਸੋ ਥਾਨ ਸੁਹਾਵਾ, ਜਿਤ ਵੇਲਾ ਵਿਸਰੇ ਤਾਂ ਲਾਗੈ ਹਵਾ।
0: ਫਿਰ ਜੀ ਪਹਿਲਾ ਪਦਾ ਸ਼ਬਦ ਦਾ ਜਿਹਦੇ ਵਿੱਚ ਹੁਣ ਗੁਰੂ ਸਾਹਿਬ ਨੇ ਨਾ ਦੱਸਿਆ ਵੀ ਜੇ ਤੂੰ ਨਾ ਚੇਤੇ ਆਵੇਂ ਨਾ ਫਿਰ ਕੀ ਬਣਦਾ, ਤੇ ਜੇ ਚੇਤੇ ਆਵੇਂ ਤੇ ਫਿਰ ਕੀ ਬਣਦਾ। ਪਹਿਲਾਂ ਤੇ ਅਰਜੋਈ ਕੀਤੀ ਨਾ ਵੀ ਤੂੰ ਮੈਨੂੰ ਕਦੇ ਭੁੱਲੇ ਨਾ, ਐਸਾ ਵੇਲਾ ਹੀ ਕਦੇ ਨਾ ਆਵੇ ਵੀ ਤੂੰ ਮੈਨੂੰ ਭੁੱਲੇ, ਤੂੰ ਕਦੇ ਵਿਸਰੇ, ਐਸਾ ਵੇਲਾ ਕਦੇ ਨਾ ਆਵੇ। ਜੇ ਉਹ ਵੇਲਾ ਆਵੇ ਵੀ ਤੂੰ ਮੈਨੂੰ ਵਿਸਰ ਜਾਏ, ਤੇ ਫਿਰ ਮਾਲਕਾ ਮੈਂ ਨਾਲ ਅਰਦਾਸ ਇਹ ਵੀ ਕਰਦਾ, ਅਰਜੋਈ ਇਹ ਵੀ ਕਰਦਾ ਵੀ ਉਦੋਂ ਪਹਿਲੋਂ ਮੌਤ ਆ ਜਾਏ। ਪਰ ਤੂੰ ਭੁੱਲੇ ਨਾ, ਤੂੰ ਵਿਸਰੇ ਨਾ, ਐਸਾ ਵੇਲਾ ਨਾ ਆਵੇ। ਜੇ ਤੈਨੂੰ ਵਿਸਰਨ ਦਾ ਵੇਲਾ ਆਵੇ, ਤੈਨੂੰ ਭੁੱਲ ਜਾਣ ਦਾ ਵੇਲਾ ਆਵੇ, ਤੇ ਮਾਲਕਾ ਉਹ ਵੇਲਾ ਆਉਣ ਤੋਂ ਪਹਿਲਾਂ ਮੇਰੀ ਮੌਤ ਹੋ ਜਾਏ, ਮੈਂ ਉਸ ਮੌਤ ਨੂੰ ਚੰਗਾ ਸਮਝਾਂਗਾ ਜਿਹੜੀ ਤੇਰੀ ਯਾਦ ਵਿੱਚ ਆ ਗਈ, ਤੇਰੇ ਵਿਸਰਨ ਉੱਤੇ ਨਹੀਂ ਆਈ, ਤੈਨੂੰ ਭੁੱਲਿਆਂ ਤੇ ਨਹੀਂ ਆਈ। ਮਾਲਕਾ ਤੇਰੀ ਯਾਦ ਵਿੱਚ ਜੁੜਿਆਂ ਨੂੰ ਮੌਤ ਆ ਗਈ ਤੇਰੇ ਭੁੱਲਣ ਤੋਂ ਪਹਿਲਾਂ ਪਹਿਲਾਂ। ਫਿਰ ਸਾਹਿਬ ਨੇ ਸ਼ਬਦ ਜਦੋਂ ਵਰਤੇ ਨਾ ਪਹਿਲੇ ਪਦੇ ਵਿੱਚ, ਕਹਿੰਦੇ ਜਹਾਂ ਚਿੱਤ ਆਵੇ, ਜਹਾਂ ਜਿੱਥੇ ਚਿੱਤ ਆਵੇ, ਤੂੰ ਚੇਤੇ ਆ ਜਾਵੇ, ਸੋ ਥਾਨ ਸੁਹਾਵਾ, ਉਹ ਥਾਨ ਸੋਹਣਾ ਬਣ ਜਾਂਦਾ ਹੈ, ਉਹ ਥਾਂ ਸੋਹਣਾ ਬਣ ਜਾਂਦਾ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਇੱਕ ਪਾਸੇ ਮਹਿਲ ਅਤੇ ਇੱਕ ਪਾਸੇ ਛਪਰੀ। ਗੁਰੂ ਸਾਹਿਬ ਕਹਿੰਦੇ ਉਹ ਛਪਰੀ, ਉਹ ਕੁੱਲੀ, ਉਹ ਝੁੱਗੀ ਕਿਤੇ ਚੰਗੀ ਹੈ ਉਹਨਾਂ ਮਹਿਲਾਂ ਦੇ ਨਾਲੋਂ ਜਿਹੜੇ ਮਹਿਲਾਂ ਵਿੱਚ ਬਹਿ ਕੇ ਰੱਬ ਵਿਸਰ ਜਾਏ, ਅਤੇ ਉਹ ਝੁੱਗੀ ਕਿਤੇ ਚੰਗੀ ਹੈ ਜਿਹਦੇ ਵਿੱਚ ਬਹਿ ਕੇ ਰੱਬ ਚੇਤੇ ਆ ਜਾਏ। ਭਲੀ ਸੁਹਾਵੀ, ਭਲੀ ਹੈ, ਸੁਹਾਵੀ ਹੈ, ਸੋਹਣੀ ਹੈ ਛਾਪਰੀ, ਉਹ ਛਪਰੀ, ਉਹ ਝੁੱਗੀ ਜਾ ਮਹਿ ਜਿਸ ਵਿੱਚ ਹਰ ਗੁਣ ਗਾਏ, ਰੱਬ ਦੇ ਗੁਣ ਗਾਏ ਜਾਣ। ਹੁਣ ਇੱਕ ਇੱਥੇ ਜ਼ਿਕਰ ਹੋਰ ਕਰਾਂਗੇ, ਸਤਿਗੁਰੂ ਦੀ ਬਾਣੀ ਪੜ੍ਹੋ, ਮਾਲਕ ਪਾਤਸ਼ਾਹ ਨੇ ਬਹੁਤ ਪਿਆਰਾ ਜ਼ਿਕਰ ਕੀਤਾ। ਇਹ ਨਹੀਂ ਕਿ ਗੁਰੂ ਸਾਹਿਬ ਕਹਿੰਦੇ ਨੇ ਵੀ ਤੂੰ ਭਾਈ ਹੁਣ ਝੁੱਗੀਆਂ 'ਚ ਰਹਿਣ ਲੱਗ ਜਾ, ਉੱਥੇ ਰੱਬ ਚੇਤੇ ਆਉਂਦਾ। ਮਾਲਕ ਨੇ ਇਕੱਲੀ ਫਕੀਰੀ ਨਹੀਂ, ਕਿਉਂਕਿ ਝੁੱਗੀ ਨੂੰ ਫਕੀਰੀ ਨਾਲ ਜੋੜਿਆ ਜਾਂਦਾ ਨਾ, ਮਹਿਲਾਂ ਨੂੰ ਬਾਦਸ਼ਾਹੀ ਨਾਲ ਜੋੜਿਆ ਜਾਂਦਾ ਹੈ ਵੀ ਜੇ ਬਾਦਸ਼ਾਹ ਹੈ ਤੇ ਮਹਿਲਾਂ ਵਿੱਚ ਹੈ, ਫਕੀਰ ਹੈ ਤੇ ਝੁੱਗੀ ਵਿੱਚ ਹੈ। ਗੁਰੂ ਸਾਹਿਬ ਨੇ ਫਕੀਰੀ ਦੀ ਗੱਲ ਕੀਤੀ, ਕਹਿੰਦੇ ਤੈਨੂੰ ਫਕੀਰੀ ਚੰਗੀ ਹੈ ਜੇ ਤੈਨੂੰ ਝੁੱਗੀ ਵਿੱਚ ਬਹਿ ਕੇ ਰੱਬ ਚੇਤੇ ਆ ਜਾਏ, ਤੇਰੇ ਲਈ ਬਾਦਸ਼ਾਹੀ ਚੰਗੀ ਨਹੀਂ ਜੇ ਤੈਨੂੰ ਰੱਬ ਭੁੱਲ ਜਾਏ। ਪਰ ਤੇਰੇ ਲਈ ਇਹ ਨਹੀਂ ਵੀ ਹੁਣ ਬਾਦਸ਼ਾਹੀ ਮਾੜੀ ਹੈ, ਬਾਦਸ਼ਾਹੀ ਤੇਰੇ ਕੋਲ ਹੋਵੇ ਪਰ ਉਸ ਬਾਦਸ਼ਾਹੀ ਵਿੱਚ ਵੀ ਤੈਨੂੰ ਰੱਬ ਚੇਤੇ ਹੋਵੇ। ਬਾਦਸ਼ਾਹੀ ਮਾੜੀ ਨਹੀਂ ਹੈ। ਜਦੋਂ ਆਪਾਂ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਕਰਦੇ ਹਾਂ, ਰਾਗਾਂ ਵਿੱਚ ਪਾਵਨ ਬਾਣੀ ਸ਼ੁਰੂ ਕਰਦੇ, ਸਭ ਤੋਂ ਪਹਿਲਾ ਸ਼ਬਦ ਬਾਦਸ਼ਾਹੀ ਦਾ ਹੀ ਹੈ। ਸਭ ਤੋਂ ਪਹਿਲਾ ਸ਼ਬਦ ਸ਼੍ਰੀ ਰਾਗ ਆਰੰਭ ਹੋਇਆ, ਸ਼੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ। ਜਦੋਂ ਉਹ ਸ਼ਬਦ ਆਰੰਭ ਹੋਇਆ ਤੇ ਪਹਿਲਾਂ ਹੀ ਜੇਕਰ ਬਾਦਸ਼ਾਹੀ ਦਾ ਹੈ, ਮਹਿਲ ਵੀ ਉਹੋ ਜਿਹੜੇ ਬਾਦਸ਼ਾਹ ਕੋਲ ਵੀ ਹੈ ਨਹੀਂ, ਬਾਦਸ਼ਾਹ ਵੀ ਉਦਾਂ ਦੇ ਮਹਿਲਾਂ ਨੂੰ ਤਰਸਦਾ ਹੋਏਗਾ ਜਿਹੜੇ ਮਹਿਲਾਂ ਦਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਕਰ ਰਹੇ ਨੇ। ਬਾਦਸ਼ਾਹ ਕੋਲ ਮਹਿਲ ਬਣਿਆ, ਬਣਿਆ ਤੇ ਇੱਟਾਂ ਦਾ ਹੀ ਹੈ ਨਾ, ਬਾਦਸ਼ਾਹ ਕੋਲ ਮਹਿਲ ਬਣਿਆ, ਬਣਾਇਆ ਤੇ ਉਹਨੇ ਪੱਥਰਾਂ ਦਾ ਹੀ ਹੈ ਨਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਕੋਲ ਮਹਿਲ ਹੋਵੇ ਨਾ ਇੱਟਾਂ ਦਾ ਤੇ ਨਾ ਪੱਥਰਾਂ ਦਾ, ਮਾਲਕਾ ਮੇਰੇ ਕੋਲ ਮਹਿਲ ਹੋਵੇ, ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਆ ਬਾਦਸ਼ਾਹੀ ਜੇ ਮੇਰੇ ਕੋਲ ਮਹਿਲ ਹੋਵੇ, ਜਿਸ ਮਹਿਲ ਦੀਆਂ ਕੰਧਾਂ ਵੀ ਹੀਰੇ ਤੇ ਮੋਤੀਆਂ ਦੀਆਂ ਬਣੀਆਂ ਹੋਣ। ਹੁਣ ਇਹੋ ਜਿਹਾ ਮਹਿਲ ਕਿਹੜੇ ਬਾਦਸ਼ਾਹ ਕੋਲ ਹੈ ਜੀ? ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, फिर ओदे उत्ते रंग ना फेरिया होवे, ओदे उत्ते कस्तूरी दा चंदन दा लेपन फेरिया होवे, जिहदे चों सुगंधियां आउंदियां होण। जदों उस महल दे कोलों लंघीए ते सुगंधी नाल भर जाइए, महिला अंदर बैठा सुगंधी माणदा होवां, कस्तूर कुंगू अगर चंदन लीप आवै चाहो, पर नाल अरदास की कीती, मत देख भूला विसरै। ये बादशाही वेख के कि तू ना भुल जाए, क्योंकि जे तू भुल गया ना, फिर यह बादशाही फकीरी नालों भी माड़ी है, फिर उस झुग्गी नालों भी माड़ी है। मत देख भूला विसरै, तेरा चित ना आवै नौ। मालका कित यह ना होदा का महल वेख के मैं तेरा नाम विसार, तू चेते रवे, क्योंकि जदों तू चेते आना सो थान सुहावा। वह थान की बन जाता, सोहना बन जाता है, सुहावा बन गया, जहां चित आवे, जिथे नाम जपी है प्रभ प्यारे, से अस्थल सोएन चौवारे। जिथे नाम ना जपी है मेरे गोविंदा, से ही नगर उजाड़ी जियो, वह नगर उजाड़ बन जाता है। जिथे नाम चेते नहीं, ते जिथे ना चेते है वह उजाड़ भी सोने के चबारियां नालों कित चंगा है। जिथे नाम जपी है प्रभ प्यारे, से अस्थल बिल्कुल मारू थल, मैदान खाली कुछ भी नहीं, सोएन चवारे, वह सोने के चबारियां तो कित चंगे ने। पर जिथे नाम ना जपी है मेरे गोविंदा, से ही नगर, एक कुग वसदा नगर उजाड़ है, जिथे रब चेते नहीं। फिर बचन पढ़ो, इत मालिक पातशाह जिक्र करद आखते ने, केंदे नानक कूड़ी नरक बराबरे, उजड़ सोई थाओ, ओ थां करोड़ा नरकां दे बराबर ते उजाड़ है, जिथे रब चेते नहीं आ। इसलिए सब तो पहला पहले पदे विच गुरु साहब ने कहा, जहां चित आवै सो थान सुहावा, वो थान सोहना बन गया। फिर नाल जे चेते आवे ते मालका सोहना है, थान बड़ा चंगा है, वो जिथे तू चेते आ जाए, फिर वो जिदां दा मर्जी थान होवे जी, जिदां दा मर्जी हो, जिथे वो चेते आ जाए वो बहुत चंगा है, वो थान बहुत सोहना है जिथे वो चेते आ गए। जित वेला विसरै तां लागै हवा। मालका जे तू भुल जांदे फिर सानू हवा भी लग जांदी है, जे तू विसर जावे ते फिर असीं विछोड़े ते दुख होका हौंका लै जांदे, फिर अहीं दुखी हो जांदे। जिन्ने मर्जी सुखां वाले थां ते बैठे होईए, रब्बा तू चेते ना होवे, साडे लई उह वी दुखां वाला बन जांदा है। बस इदां दा जीवन किते बन जाए, चेते होवे जंगल भी रब दा कर लगदे ने, चेते होवे उजाड़ भी रब दा कर लगदा है, उजाड़ भी अपनी लगदी है, उत्थे भी प्रसन्नता लगदी है जे चेते है, ते कुग वस दे घर दे विच भी उजाड़ लगदी है। रब्बा जे तू भुल जाए फिर हौंके लई दे ने, इसे लई पहलों की क्या, विसर नाही प्रभ दीन दयाला, मालका तू भुले ना, क्योंकि जे भुल गया फिर हौके बन जाने साडे लई, हवा लग जानी। जिवें मालिक पातशाह ने जिक्र किया ना, विचों गर्भ निकल आया खसम विसार, दुनी चेत लाया, जदों रब भुलिया संसार नाल चित ला लिया, फिर हवा लग गई, जां विसरै तां लागै हवा, हवा लगदी ना। फिर आपां आम करके जिहड़ा बंदा ना हंकार दे विच रहण लग जे, आकड़ के रहण लग जे, किसे नूं बुलावे ना चज नाल, आपां कहिंदे इहनूं हवा लग गई हुण, बस उसे रूप च मालका जिद्दण तूं भुलदा उद्दण हवा लग जांदी, फिर तेनू चेते ते की करना, अहीं ते संसार विच वी किसे नूं नहीं बुलाउंदे, फिर हवा लग गई ना, फिर अपने आप नूं वड्डा समझण लग जांदा। ਮੇਰੇ ਵਰਗਾ ਹੈ ਹੀ ਕੋਈ ਨਹੀਂ, ਜਾਂ ਵਿਸਰੈ ਤਾਂ ਲਾਗੈ ਹਵਾ। ਮਾਲਕਾ ਜਦੋਂ ਤੂੰ ਭੁੱਲ ਜਾਂਦਾ ਫਿਰ ਅਸੀਂ ਆਪਣਾ ਆਪਾਂ ਗਵਾ ਬੈਠਦੇ ਹਾਂ। ਆਪਣਾ ਆਪਾਂ ਗਵਾ ਲੈਣ ਤੋਂ ਭਾਵ ਵੀ ਫਿਰ ਹਵਾ ਲੱਗ ਜਾਂਦੀ ਹੈ, ਜਦੋਂ ਹਵਾ ਲੱਗ ਗਈ ਤਾਂ ਫਿਰ ਆਮ ਕਰਕੇ ਆਪਾਂ ਮੌਸਮ ਜਦੋਂ ਤਬਦੀਲ ਹੁੰਦਾ ਆਪਣੇ ਆਪ ਨੂੰ ਵੀ ਬਚਾਉਣ ਦਾ ਯਤਨ ਕਰੀਦਾ ਅਤੇ ਬੱਚਿਆਂ ਨੂੰ ਵੀ ਬਚਾਉਣ ਦਾ ਯਤਨ ਕਰੀਦਾ ਅਤੇ ਉਹਨਾਂ ਨੂੰ ਕਹੀਦਾ ਵੀ ਆਪਣਾ ਆਪਾਂ ਬਚਾ ਕੇ ਰੱਖਿਓ ਕਿਤੇ ਹਵਾ ਨਾ ਲੱਗ ਜੇ। ਜੇ ਹਵਾ ਦਾ ਬੁੱਲਾ ਪੈ ਗਿਆ ਤਾਂ ਫਿਰ ਬਿਮਾਰ ਹੋ ਜਾਓਗੇ। ਆਮ ਸ਼ਬਦ ਨੇ ਆਪਣੇ ਸੰਸਾਰਿਕ ਤੌਰ, ਮਤਲਬ ਜਦੋਂ ਹਵਾ ਲੱਗਦੀ ਹੈ ਉਦੋਂ ਤੰਦਰੁਸਤੀ ਚਲੀ ਜਾਂਦੀ ਹੈ, ਉਦੋਂ ਕੀ ਆ ਜਾਂਦਾ ਰੋਗ। ਹੁਣ ਵੀ ਆਪਾਂ ਨਾ ਜਿਵੇਂ ਹਾਲਾਤ ਨੇ, ਮੌਸਮ ਹੈ ਨਾ, ਇੱਕੋ ਦਮ ਏਸੀ ਵਿੱਚ ਬੈਠਿਆ ਹੋਇਆ ਬਾਹਰ ਜਾਂਦੇ ਹਾਂ ਅਤੇ ਉਹ ਤੱਤੀ ਹਵਾ ਮੱਥੇ ਨੂੰ ਪੈਂਦੀ ਨਾ, ਅਤੇ ਜੇ ਉਹ ਨਾ ਉਸ ਵੇਲੇ ਸਾਡਾ ਸਰੀਰ ਝੱਲ ਸਕੇ ਤਾਂ ਫਿਰ ਗਰਮ ਸਰਦ ਹੋ ਜਾਂਦਾ, ਰੋਗ ਲੱਗ ਜਾਂਦਾ। ਫਿਰ ਆਪਾਂ ਕਹਿੰਦੇ ਜੀ ਹਵਾ ਦਾ ਬੁੱਲਾ ਵੱਜ ਗਿਆ, ਰੋਗ ਲੱਗ ਗਿਆ। ਮਾਲਕਾ ਜਦੋਂ ਤੂੰ ਭੁੱਲਦਾ ਨਾ ਉਦੋਂ ਹਵਾ ਦਾ ਬੁੱਲਾ ਵੱਜਦਾ, ਫਿਰ ਵਿਕਾਰਾਂ ਦੀ ਹਵਾ ਦਾ ਬੁੱਲਾ ਵੱਜਾ ਨਾ, ਜਦੋਂ ਵਿਕਾਰਾਂ ਦੀ ਹਵਾ ਦਾ ਬੁੱਲਾ ਵੱਜਾ ਫਿਰ ਰੋਗ ਲੱਗਦੇ ਨੇ। ਫਿਰ ਰੋਗ ਕਿਹੜੇ ਲੱਗਦੇ? ਹੰਕਾਰ ਦਾ ਰੋਗ ਲੱਗਦਾ, ਫਿਰ ਕਾਮ ਦਾ ਰੋਗ ਲੱਗਦਾ, ਫਿਰ ਕ੍ਰੋਧ ਦਾ ਰੋਗ ਲੱਗਦਾ, ਫਿਰ ਲੋਭ ਮੋਹ ਦਾ ਰੋਗ ਲੱਗਦਾ, ਹਉਮੈ ਆਉਂਦੀ ਹੈ। ਫਿਰ ਇਹ ਸਾਰੇ ਰੋਗ ਚੰਬੜ ਜਾਂਦੇ ਜਦੋਂ ਹਵਾ ਲੱਗਦੀ, ਵੀ ਜਾਂ ਤੇ ਹੁਣ ਇਹਦਾ ਅਲਾ। ਇਸੇ ਕਰਕੇ ਤੇ ਮਾਲਕ ਨੇ ਬਾਣੀ ਚ ਕਿਹਾ ਨਾ, ਜੈ ਤਨ ਬਾਣੀ ਵਿਸਰ ਜਾਏ, ਜਾਂ ਵਿਸਰੇ। ਅੱਜ ਦਾ ਪਾਵਨ ਬਚਨ ਤਾਂ ਲੱਗੇ ਹਵਾ, ਉੱਥੇ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਹਲ ਲਾਏ। ਉਦਾਂ ਹਾਲਾਤ ਬਣ ਜਾਂਦੇ ਕਹਿੰਦੇ ਜਿਵੇਂ ਇੱਕ ਪੱਕਾ ਰੋਗੀ ਆਪਣੇ ਰੋਗ ਨਾਲ ਵਿਲਕਦਾ ਤੜਫਦਾ ਨਾ। ਸਾਹਿਬ ਕਹਿੰਦੇ ਰੱਬ ਜੀਓ, ਜਦੋਂ ਅਸੀਂ ਤੇਰੀ ਬਾਣੀ ਨੂੰ ਵਿਸਰਦੇ ਹਾਂ ਸਾਡੀ ਹਾਲਤ ਉਹ ਰੋਗੀ ਵਰਗੀ ਬਣ ਜਾਂਦੀ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਭੁੱਲ ਗਿਆ ਫਿਰ ਵਿਜੋਗ ਲੱਗ ਗਿਆ, ਦੁੱਖ ਲੱਗ ਗਿਆ ਵਿਛੋੜੇ ਦਾ। ਇਸੇ ਤਰ੍ਹਾਂ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾ ਬਿਆਪੈ, ਜਾ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਮਾਲਕਾ ਆਹ ਜ਼ਿੰਦਗੀ ਹੈ ਜਿਹੜਾ ਤੇਰੇ ਸਿਮਰਨ ਤੋਂ ਬਿਨਾਂ ਲੰਘਾਉਣਾ ਨਾ, ਉਹ ਤੇ ਇੱਦਾਂ ਜਿਵੇਂ ਸੱਪ ਵਾਂਗੂ ਵਿਸ ਘੋਲਣੀ ਹੈ, ਘੋਲਦਾ ਸਾਰੀ ਜ਼ਿੰਦਗੀ ਜ਼ਹਿਰ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਬਚਨ ਵਿੱਚ ਵੀ ਇਹੀ ਸਮਝਾਇਆ, ਕਹਿੰਦੇ ਜਹਾਂ ਚਿੱਤ ਆਵੇ ਸੋ ਥਾਨ ਸੋ ਆਵਾ, ਜਾਂ ਵਿਸਰੇ ਤਾਂ ਲੱਗੇ ਹਵਾ। ਮਾਲਕਾ ਤੂੰ ਚੇਤੇ ਰਵੇਂ, ਫਿਰ ਜਿਹਨੂੰ ਸੰਸਾਰ ਮਾੜੇ ਤੋਂ ਮਾੜਾ ਥਾਂ ਕਹਿੰਦਾ ਵੀ ਉੱਥੇ ਕੋਈ ਸੁਖੀ ਨਹੀਂ ਰਹਿ ਸਕਿਆ, ਜਿਵੇਂ ਬਾਬਾ ਕਬੀਰ ਸਾਹਿਬ ਜਦੋਂ ਉਹਨਾਂ ਨੇ ਕਾਂਸੀ ਦੀ ਧਰਤੀ ਨੂੰ ਛੱਡਿਆ, ਮਗਹਰ ਦੀ ਧਰਤੀ ਤੇ ਆ, ਮਗਹਰ ਦੀ ਧਰਤੀ, ਹੜੰਬੇ ਦੀ ਧਰਤੀ ਤੇ ਆ ਕੇ ਜਦੋਂ ਉੱਥੇ ਆਏ, ਲੋਕਾਂ ਨੇ ਕੀ ਕਿਹਾ, ਕਬੀਰ ਨੂੰ ਕੀ ਹੋਇਆ ਵੀ ਸਾਰੀ ਜ਼ਿੰਦਗੀ ਕਾਂਸੀ ਦੀ ਧਰਤੀ ਤੇ ਗੁਜ਼ਾਰੀ, ਹੁਣ ਅਖੀਰੀ ਵੇਲਾ ਹੈ ਨਾ, ਉਮਰ ਦੇ ਹਿਸਾਬ ਨਾਲ ਅਖੀਰੀ ਵੇਲਾ ਆ ਗਿਆ ਤੇ ਹੁਣ ਕਾਂਸੀ ਦੀ ਧਰਤੀ ਛੱਡ ਕੇ ਚੱਲਿਆ। ਲੋਕਾਂ ਨੇ ਬੜੇ ਉਦੋਂ ਤਾਨੇ ਮਿਹਣੇ ਦਿੱਤੇ ਨਾ, ਕਿਉਂ ਲੋਕ ਇਹ ਕਹਿੰਦੇ ਸੀ ਜੋ ਮਿੱਥ ਪ੍ਰਚਲਿਤ ਹੈ ਨਾ ਵੀ ਜਿਹੜਾ ਕਾਂਸੀ ਦੀ ਧਰਤੀ ਤੇ ਮਰ ਜੇ, ਮਰੇ ਆ ਕੇ ਉਹਨੂੰ ਸਵਰਗ ਮਿਲਦਾ ਹੈ, ਤੇ ਜਿਹੜਾ ਮਗਹਰ ਦੀ ਧਰਤੀ ਤੇ ਮਲੇ ਮਰੇ ਜਾ ਕੇ ਉਹਨੂੰ ਗਧੇ ਦੀ ਜੂਣ ਮਿਲਦੀ ਹੈ। ਇਹ ਪ੍ਰਚਲਿਤ ਮਿੱਥ ਹੈ। ਕਹਿੰਦੇ ਵੀ ਇਹ ਵਰ ਤੇ ਸ਼ਰਾਪ ਦੋਵਾਂ ਧਰਤੀਆਂ ਨੂੰ ਦਿੱਤਾ ਹੋਇਆ ਵੀ ਸ਼ਰਾਪ ਜਿਹੜਾ ਉਹ ਇਹ ਹੈ ਵੀ ਜਿਹੜਾ ਮਰ ਗਿਆ ਹੜੰਬੇ ਦੀ ਧਰਤੀ ਤੇ ਜਾ ਕੇ ਮਗਹਰ ਦੀ, ਉਹਨੂੰ ਗਧੇ ਦੀ ਜੂਣ ਮਿਲੇਗੀ, ਇਹ ਸ਼ਰਾਪ ਹੈ। ਤੇ ਵਰ ਕੀ ਹੈ? ਜਿਹੜਾ ਕਾਂਸੀ ਦੀ ਧਰਤੀ ਤੇ ਮਰੇਗਾ ਉਹਨੂੰ ਸਵਰਗ ਮਿਲੇਗਾ, ਇਹ ਵਰ ਹੈ। ਇਹ ਪ੍ਰਚਲਿਤ ਮਿੱਥ ਉਦੋਂ ਵੀ ਹੈ ਬਾਬਾ ਕਬੀਰ ਸਾਹਿਬ ਦੇ ਵੇਲੇ, ਜਿਸ ਕਰਕੇ ਬਾਬਾ ਕਬੀਰ ਸਾਹਿਬ ਨੇ ਨਾ ਹੁਣ ਇਸ ਮਿੱਥ ਨੂੰ ਝੂਠਿਆਂ ਕਰਨ ਵਾਸਤੇ ਵੀ ਇਹ ਰਹਿਣ ਦੇ ਨਾਲ ਮਰਨ ਦੇ ਨਾਲ ਕੁਛ ਨਹੀਂ ਹੋਣਾ, ਜੇ ਜੀਵਨ ਸੋਹਣਾ ਗੁਜ਼ਾਰਿਆ ਹੋਵੇ, ਜੀਵਨ 'ਤੇ ਨਿਰਭਰ ਕਰਦਾ ਵੀ ਤੁਸੀਂ ਮੁਕਤ ਹੋਵੋਗੇ ਜਾਂ ਜੂਨਾਂ ਵਿੱਚ ਪਵੋਗੇ ਨਾ, ਇਹ ਜ਼ਿੰਦਗੀ 'ਤੇ ਨਿਰਭਰ ਕਰਦਾ। ਫਿਰ ਬਾਬਾ ਕਬੀਰ ਸਾਹਿਬ ਨੇ ਇਸ ਮਿੱਥ ਨੂੰ ਝੂਠਿਆਂ ਪਾਉਣ ਵਾਸਤੇ ਔਰ ਸਾਬਤ ਕੀਤਾ ਉਹਨਾਂ ਨੇ, ਫਿਰ ਇਹ ਨਹੀਂ ਵੀ ਸਾਬਤ ਕਰਨ ਵਾਸਤੇ ਉਹਨਾਂ ਕਿਸੇ ਬੰਦੇ ਨੂੰ ਕਿਹਾ, अपनी जिंदगी च हंडा के साबित करके विखाया भी आ लो भाई आ कुछ जे सिर्फ एक मिथ है एक फरेब है इतू बद के कुछ नहीं है मनण नू तुसी जो मर्जी मनी जाओ। बाबा कबीर साहब ने सारी जिंदगी कांसी की धरती से गुजारी जदों अखीरी वेला आया तो कांसी की धरती छड़ के मखर की धरती से आ गए लोगों ने कहा भी लो भाई इहनू की होया। बाबा कबीर हुण उदों लोग यही कहिंदे होणगे ना भी इहनू की होया चंगा भला कांसी ते रहिंदा रहिंदा मखर की धरती से जाके रहन लग पिया भी हुण जीवन नू मुक्त करन दी वारी सी ते हुणे जाके मखर की धरती से गया तो उत्थे जाके हुण मरेगा तो गधे की जून विच पवे। बाबा कबीर साहब ने फिर रब नाल विचार कीते जदों रब नाल विचार कीती ते ओह कहिंदे मालक जी ओह इह अकाल पुरख जी संसार इह कहिंदा भी कांसी की धरती ते मरो ते स्वर्ग मिलदा ते मगहर की धरती ते मिलो ते गधे की जूनी मिलदी है। फिर उन्हां रब नाल विचार कीती ते रब नाल विचार करदिआं कहिंदे मालका तूं दस हुण कांसी चंगी है कि मगहर चंगा है ते उत्थों जवाब पता की मिलिआ क्या कांसी क्या ऊखर मगहर राम हृदय जो होई कहिंदे की होया कांसी ते की मगहर कहिंदे हिरदे विच राम होना चाहिए रब की याद हिरदे विच होनी चाहिए जे रब की याद हिरदे विच है फिर हर का संत मरे हाड़ंबै तां सगली सैन तराई ओ ते फिर जाके भावें मगहर की धरती ते क्यों ना मर जो फिर भी संसार समुद्र तो पार लंघ जाता है। जहां चित आवे सो थान सुहावा फिर जेड़ा मर्जी थां होवे ओह सुहावा जहां जिथे जा विसर जिथे तू भुल जाए जित वेला विसर तां लागे हवा मालका जदों तू भुल जाए फिर उदों हवा लग जा फिर वह थां माड़ा बन जाता है जिहड़ी थां ते आके रब भुल गया वह थां भैड़ा बन गया।

0: ਤੇਰੇ ਜੀ ਤੂੰ ਸਦ ਹੀ ਸਾਥੀ। ਮਾਲਕਾ ਅਸੀਂ ਤੇਰੇ ਜੀ ਹਾਂ, ਤੇਰੇ ਪੈਦਾ ਕੀਤੇ ਹੋਏ ਹਾਂ, ਅਤੇ ਤੂੰ ਸਾਡਾ ਹਮੇਸ਼ਾ ਸਾਥੀ ਹੈ। ਅਤੇ ਸਾਥੀ ਉਹਨਾਂ ਦਾ ਹੀ ਹੈ ਜੀ ਜਿਹੜਾ ਚੇਤੇ ਵਿੱਚ ਰੱਖਦੇ ਨੇ। ਹੁਣ ਸਾਥੀ ਤਾਂ ਉਹੀ ਹੈ ਨਾ ਜੇ ਨਾਲ ਹੋਵੇਗਾ, ਅਤੇ ਜੇ ਨਾਲ ਹੀ ਨਾ ਹੋਵੇ ਫਿਰ ਕਿਵੇਂ ਕਹੀਏ ਵੀ ਸਾਥੀ ਹੈ। ਹੁਣ ਜਿਵੇਂ ਗੁਰੂ ਸਾਹਿਬ ਨੇ ਕਿਹਾ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ। ਸੱਜਣ ਤਾਂ ਉਹੀ ਹੈ ਨਾ ਜਿਹੜਾ ਚੱਲਦਿਆਂ ਨਾਲ ਚੱਲ ਪਏ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ, ਜਿੱਥੇ ਲੇਖੇ ਦੀ ਵਾਰੀ ਆ ਗਈ ਉੱਥੇ ਪਹਿਲਾਂ ਆਪ ਖੜੋ ਜੇ। ਸੱਜਣ ਤਾਂ ਉਹੀ ਹੈ। ਹੁਣ ਸੱਜਣ ਉਹ ਤਾਂ ਹੋਏਗਾ ਜੇ ਚੇਤੇ ਹੋਏਗਾ। ਪਹਿਲਾਂ ਪਤਾ ਜਿਹੜਾ ਆਪਾਂ ਵਿਚਾਰਿਆ ਉਹਦੇ 'ਚ ਗੁਰੂ ਸਾਹਿਬ ਨੇ ਸਪਸ਼ਟ ਸ਼ਬਦ ਵਰਤੇ, ਜਹਾਂ ਚਿੱਤ ਆਵੇ ਸੋ ਥਾਨ ਸੁਹਾਵਾ, ਜਿੱਤ ਵੇਲਾ ਵਿਸਰੈ ਤਾਂ ਲਾਗੈ ਹਾਵਾ। ਹੁਣ ਜਦੋਂ ਚੇਤੇ ਵਿੱਚ ਹੈ ਉਦੋਂ ਕੀ ਹੈ, ਤੇਰੇ ਜੀ ਅਸੀਂ ਤੇਰੇ ਹਾਂ, ਤੂੰ ਸਦ ਹੀ ਸਾਥੀ, ਤੂੰ ਸਾਡਾ ਹਮੇਸ਼ਾ ਸੰਗੀ ਹੈ, ਸਾਡਾ ਸਾਥੀ ਹੈ। ਅਤੇ ਮਾਲਕਾ ਸੰਸਾਰ ਸਾਗਰ ਤੇ ਹੁਣ ਤੂੰ ਕਿਰਪਾ ਕਰ, ਤੂੰ ਸਾਡਾ ਸਹਾਇਕ ਹੈ। ਰਹਾਉ ਦੀ ਪੰਗਤੀ 'ਚ ਪਹਿਲਾਂ ਕਿਹਾ, ਵਿਸਰ ਨਾਹੀਂ ਪ੍ਰਭ ਦੀਨ ਦਿਆਲਾ, ਮਾਲਕਾ ਤੂੰ ਭੁੱਲੇ ਨਾ, ਮੈਂ ਹਮੇਸ਼ਾ ਤੈਨੂੰ ਯਾਦ ਵਿੱਚ ਰੱਖਾਂ ਆਪਣੀ, ਤੂੰ ਮੇਰੇ ਚੇਤੇ ਵਿੱਚ ਬਣਿਆ ਰਵੇਂ, ਤੂੰ ਮੇਰਾ ਸਾਥੀ ਹੈ। ਸੰਸਾਰ ਸਾਗਰ ਤੇ ਕੱਢ ਦੇ ਹਾਥੀ, ਮਾਲਕਾ ਆਪਣਾ ਹੱਥ ਦੇ ਕੇ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਕੱਢ ਲਓ, ਸੰਸਾਰ ਸਮੁੰਦਰ ਤੋਂ ਸਾਨੂੰ ਬਚਾ ਲਓ। ਆਪ ਆਪਣਾ ਹੱਥ ਦੇ ਕੇ, ਆਪਣਾ ਸਹਾਰਾ ਦੇ ਕੇ, ਆਪਣਾ ਆਸਰਾ ਦੇ ਕੇ ਤੂੰ ਹੀ ਸਾਡੀ ਮਦਦ ਕਰਨ ਵਾਲਾ ਹੈ, ਅਤੇ ਸਾਨੂੰ ਡੁੱਬਦਿਆਂ ਨੂੰ ਆਪ ਸਹਾਰਾ ਦਿਓ, ਅਤੇ ਆਪ ਸਹਾਰਾ ਦੇ ਕੇ ਇਸ ਭਵਜਲ ਸਾਗਰ ਸੰਸਾਰ ਸਮੁੰਦਰ ਤੋਂ ਸਾਨੂੰ ਬਾਹਰ ਕੱਢ ਲਵੋ।
1: ਆਵਣ ਜਾਣਾ ਤੁਮ ਹੀ ਕੀਆ, ਜਿਸ ਤੂੰ ਰੱਖੈ ਤਿਸ ਦੁੱਖ ਨਾ ਥੀਆ।
0: ਫਿਰ ਤੀਸਰਾ ਪਦਾ ਕਹਿੰਦੇ ਮਾਲਕਾ ਆਉਣਾ ਤੇ ਜਾਣਾ, ਆਉਣਾ ਤੇ ਜਾਣਾ, ਆਉਣਾ ਮਤਲਬ ਜੰਮਣਾ, ਜਾਣਾ ਮਤਲਬ ਮਰਨਾ। ਇਹ ਜੰਮਣ ਮਰਨ ਦੀ ਖੇਡ ਤੇਰੀ ਬਣਾਈ ਹੋਈ ਹੈ। ਕਈ ਆਉਂਦੇ ਨੇ ਤੇ ਕਈ ਜਾਂਦੇ ਨੇ, ਰੋਜ਼ ਰੋਜ਼ ਕਈ ਜੀਵ ਆਏ ਕਈ ਗਏ, ਅਤੇ ਕਈ ਆਉਣਗੇ ਅਤੇ ਕਈ ਜਾਣਗੇ ਵੀ। ਇਹ ਤਾਂ ਹੈ ਨਹੀਂ ਵੀ ਇਕੱਲੇ ਆਈ ਜਾਣੇ ਨੇ ਜਾਂ ਇਕੱਲੇ ਤੁਰੇ ਜਾਣੇ ਨੇ, ਆਉਣੇ ਵੀ ਨੇ ਅਤੇ ਜਾਣੇ ਵੀ ਨੇ। ਜੰਮਣ ਮਰਨਾ ਇਹ ਉਸ ਕਰਤੇ ਦਾ ਬਣਾਇਆ ਹੋਇਆ ਖੇਡ ਹੈ ਜਿਹੜਾ ਸਾਰਾ ਸੰਸਾਰ ਖੇਡ ਰਿਹਾ, ਹਰ ਜੀਵ ਖੇਡ ਰਿਹਾ, ਆਪਾਂ ਵੀ ਖੇਡ ਰਹੇ ਹਾਂ। ਆਏ ਹਾਂ ਨਾ ਸੰਸਾਰ 'ਤੇ, ਮਤਲਬ ਇਸ ਖੇਡ ਦਾ ਹਿੱਸਾ ਹਾਂ, ਰਹਿ ਰਹੇ ਹਾਂ ਇਸ ਖੇਡ ਦਾ ਹਿੱਸਾ ਹਾਂ, ਜਿੱਦਣ ਜਾਵਾਂਗੇ ਉੱਦਣ ਇਸੇ ਖੇਡ ਨੂੰ ਖੇਡਦਿਆਂ ਹੋਇਆਂ ਜਾਵਾਂਗੇ, ਅਸੀਂ ਮੁਨਕਰ ਨਹੀਂ ਹੋ ਸਕਦੇ। ਜਿਹੜਾ ਜੀਵ ਸੰਸਾਰ 'ਤੇ ਆਇਆ ਉਹ ਇਸ ਖੇਡ ਤੋਂ ਮੁਨਕਰ ਨਹੀਂ ਹੋ ਸਕਦਾ ਜਿਹੜੀ ਅਕਾਲ ਪੁਰਖ ਨੇ ਰਚੀ ਹੈ, ਔਰ ਹਰ ਜੀਵ ਲਈ ਹੈ। ਭਾਵੇਂ ਕੋਈ ਜਾਨਵਰ ਹੈ, ਭਾਵੇਂ ਕੋਈ ਪੰਛੀ ਹੈ, ਭਾਵੇਂ ਕੋਈ ਬਨਸਪਤੀ ਦਾ ਅੰਗ ਹੈ, ਭਾਵੇਂ ਮਨੁੱਖ ਹੈ, ਹਰ ਜੀਵ ਲਈ ਹੈ। ਜੇ ਰੁੱਖ ਪੈਦਾ ਹੋਇਆ ਤਾਂ ਰੁੱਖ ਡਿੱਗਦਾ ਵੀ ਹੈ, ਜੇ ਪੁੰਗ ਰਿਹਾ ਹਰਿਆ ਭਰਿਆ ਹੈ ਤਾਂ ਸੁੱਕਦਾ ਵੀ ਹੈ, ਜੇ ਪੰਛੀ ਆਇਆ ਹੈ ਉਹਨੇ ਮਰਨਾ ਵੀ ਹੈ, ਜਾਨਵਰ ਆਇਆ ਉਹਨੇ ਮਰਨਾ ਵੀ ਹੈ, ਮਨੁੱਖ ਆਇਆ ਜੰਮਿਆ ਇਹਨੇ ਵੀ ਮਰਨਾ, ਜੋ ਉਪਜੋ ਸੁਬਿਨ ਸਹਿ ਦੇ ਰੂਪ 'ਚ ਆਪਾਂ ਪੜ੍ਹਦੇ ਹਾਂ। ਆਵਣ ਜਾਣਾ ਤੁਮ ਹੀ ਕੀ ਆ, ਮਾਲਕਾ ਤੂੰ ਕੀਤਾ ਹੋਇਆ ਹੈ ਆਉਣਾ ਅਤੇ ਜਾਣਾ। ਪਰ ਇਸ ਆਉਣ ਜਾਣ ਦੀ ਖੇਡ ਵਿੱਚ ਫਸਿਆ ਉਹ ਹੀ ਰਹਿੰਦਾ ਹੈ ਜਿਹਨੂੰ ਤੂੰ ਚੇਤੇ ਨਾ ਆਵੇਂ, ਅਤੇ ਜਿਹੜਾ ਤੇਰੀ ਯਾਦ ਵਿੱਚ ਜੁੜ ਜਾਏ ਤੈਨੂੰ ਚੇਤੇ ਕਰ ਲਏ, ਤੂੰ ਜਿਹਦੇ ਹਿਰਦੇ ਵਿੱਚ ਆਪਣਾ ਵਾਸਾ ਬਖਸ਼ ਦੇਵੇਂ, ਜਿਹਦੇ ਹਿਰਦੇ 'ਚ ਤੂੰ ਟਿਕ ਜਾਂਦਾ, ਉੱਥੇ ਆ ਖੇਡ ਮੁੱਕ ਜਾਂਦਾ, ਉੱਥੇ ਜੰਮਣ ਮਰਨ ਦਾ ਖੇਡ ਖਤਮ ਹੋ ਜਾਂਦਾ। ਖਤਮ ਹੋ ਜਾਣ ਤੋਂ ਭਾਵ

ਭਾਵ ਦੁਬਾਰਾ ਜੰਮਣ ਤੇ ਮਰਨ ਦੀ ਚਿੰਤਾ ਮੁੱਕ ਜਾਂਦੀ ਹੈ। ਇੱਕ ਵਾਰੀ ਜੰਮੇ ਆ, ਇੱਕੋ ਵਾਰੀ ਮਰਨਾ। ਜਿੱਥੇ ਉਹ ਚੇਤੇ ਵਿੱਚ ਆਵੇ ਜੀ, ਉੱਥੇ ਇੱਕੋ ਵਾਰੀ ਜੰਮਣਾ ਤੇ ਇੱਕੋ ਵਾਰੀ ਮਰਨਾ ਹੈ, ਉੱਥੇ ਰੋਜ਼ ਜੰਮਣ ਮਰਨ ਨਹੀਂ ਹੁੰਦਾ। ਤੇ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ, ਅਸੀਂ ਰੋਜ਼ ਇੱਕ ਦਿਨ 'ਚ ਕਈ ਵਾਰੀ ਜੰਮਦੇ ਤੇ ਮਰਦੇ ਹਾਂ। ਇੱਕ ਦਿਨ 'ਚ ਇੱਕ ਵਾਰੀ ਜੰਮੇ ਤੇ ਮਰੀਏ ਫਿਰ ਵੀ ਸਮਝ ਆਵੇ, ਇੱਕ ਦਿਨ ਵਿੱਚ ਕਈ ਵਾਰੀ ਜੰਮਦੇ ਤੇ ਮਰਦੇ ਹਾਂ। ਕਿਉਂ? ਕਿਉਂਕਿ ਚੇਤੇ ਨਹੀਂ। ਤੇ ਜੇ ਚੇਤੇ ਹੋਵੇ ਫਿਰ ਤੇ ਇੱਕੋ ਵਾਰੀ ਜੰਮਣਾ ਤੇ ਇੱਕੋ ਵਾਰੀ ਮਰਨਾ। ਸਰੀਰ ਪੈਦਾ ਹੋਇਆ, ਸਰੀਰ ਨੇ ਮਰਨਾ ਹੀ ਹੈ। ਅਧਿਆਤਮਿਕ ਮੌਤ, ਇੱਕ ਸਰੀਰ ਦੇ ਜਨਮ ਵਿੱਚ ਜਿਉਂਦਿਆਂ ਜੀਵ ਰੋਜ਼ ਕਿੰਨੀ ਵਾਰੀ ਮਰਦਾ ਇਹਦਾ ਕੋਈ ਦਾਵਾ ਨਹੀਂ ਹੈ। ਆ ਅਧਿਆਤਮਿਕ ਮੌਤ ਜਿਹੜੀ ਜੰਮਣ ਤੇ ਮਰਨ ਵਾਲੀ ਹੈ ਨਾ, ਇਸ ਜੰਮਣ ਤੇ ਮਰਨ ਨੂੰ ਮੁਕਾਉਣਾ। ਇਹ ਨਹੀਂ ਵੀ ਜੇ ਰੱਬ ਚੇਤੇ ਵਿੱਚ ਆ ਜਾਏ ਤੇ ਹੁਣ ਸਰੀਰ ਨੇ ਨਹੀਂ ਮਰਨਾ, ਸਰੀਰ ਨੇ ਤੇ ਮਰਨਾ। ਬਸ ਜੀਵ ਅਧਿਆਤਮਿਕ ਮੌਤ ਨਹੀਂ ਮਰਦਾ। ਸਰੀਰ ਤੇ ਉਹ ਵੀ ਗਏ ਜਿਨ੍ਹਾਂ ਨੂੰ ਆਪਾਂ ਇਹ ਕਿਹਾ ਜਾਂ ਇਹ ਜਾਣਦੇ ਹਾਂ, ਸਾਰਾ ਸੰਸਾਰ ਆਖਦਾ ਕਿ ਅਕਾਲ ਪੁਰਖ ਕਾਇਆ ਲੈ ਕੇ ਸੰਸਾਰ ਤੇ ਆਏ, ਸਰੀਰ ਤੇ ਉਹ ਵੀ ਗਏ ਪਰ ਅਧਿਆਤਮਿਕ ਜ਼ਿੰਦਗੀ ਨਹੀਂ, ਅਧਿਆਤਮਿਕ ਜੀਵਨ ਨੇ। ਗੁਰੂ ਸਾਹਿਬ ਨੇ ਅਧਿਆਤਮਿਕ ਜੀਵਨ ਜਿਉਣ ਦੀ ਗੱਲ ਕੀਤੀ। ਸਰੀਰ ਦਾ ਆਵਣ ਜਾਣਾ ਖੇਡ ਹੈ, ਇਸ ਖੇਡ ਦੇ ਵਿੱਚ ਅਸੀਂ ਆਏ ਹਾਂ। ਇੱਕ ਵਾਰੀ ਜੰਮੇ ਹਾਂ, ਇੱਕੋ ਵਾਰੀ ਮਰਨਾ ਹੈ। ਮਰਨ ਤੋਂ ਬਾਅਦ 'ਚ ਕੀ ਬੀਤਣੀ ਹੈ ਕੀ ਨਹੀਂ ਇਹਦਾ ਕੋਈ ਦਾਵਾ ਨਹੀਂ ਹੈ, ਪਰ ਜਿਉਂਦਿਆਂ ਜੀ ਜਿਹੜੇ ਹਾਲਾਤ ਨੇ ਉਹਨਾਂ ਹਾਲਾਤਾਂ ਵਿੱਚ ਅਸੀਂ ਕਿਵੇਂ ਜਿਉਂ ਰਹੇ ਹਾਂ, ਕਿਵੇਂ ਮਰ ਰਹੇ ਹਾਂ, ਉਸ ਨੂੰ ਸਮਝੀਏ, ਉਸ ਖੇਡ ਨੂੰ ਜਾਣੀਏ। ਅਤੇ ਸਤਿਗੁਰੂ ਕਹਿੰਦੇ ਉਹ ਜੰਮਣ ਮਰਨ ਦੇ ਗੇੜ ਵਿੱਚ ਉਹੀ ਫਸਦਾ ਜਿੱਥੇ ਜੀਵ ਨੂੰ, ਜਿਹੜੇ ਜੀਵ ਨੂੰ ਅਕਾਲ ਪੁਰਖ ਪਰਮੇਸ਼ਵਰ ਦੀ ਯਾਦ ਅਤੇ ਉਹਦਾ ਚਿੰਤਨ ਭੁੱਲ ਜਾਂਦਾ ਹੈ, ਜਿਹਨੂੰ ਉਹ ਵਿਸਰ ਜਾਂਦਾ ਹੈ, ਉੱਥੇ ਫਿਰ ਉਹ ਜੰਮਣ ਮਰਨ ਦੇ ਗੇੜ ਵਿੱਚ ਹੈ। ਮਾਲਕ ਕਹਿੰਦੇ ਜਿਸ ਤੂੰ ਰੱਖੈ, ਮਾਲਕ ਜੀਓ ਜਿਹਨੂੰ ਤੂੰ ਰੱਖਦਾ ਹੈ, ਤਿਸ ਦੁੱਖ ਨਾ ਥੀਆ, ਉਹਨੂੰ ਫਿਰ ਇਹ ਦੁੱਖ ਨਹੀਂ ਹੁੰਦਾ ਜੰਮਣ ਮਰਨ ਦਾ, ਉਹਨੂੰ ਕੋਈ ਚਿੰਤਾ ਨਹੀਂ ਹੈ, ਉਹਨੂੰ ਕੋਈ ਝੋਰਾ ਨਹੀਂ ਹੈ। ਉੱਥੇ ਤੇ ਫਿਰ ਇੱਕ ਦੁੱਖ ਕਾਟੋ ਰਾਮ ਰਾਏ ਮੇਰਾ, ਅਗਨ ਦਹੈ ਅੜ ਗਰਭ ਵਸੇਰਾ। ਫਿਰ ਮਾਲਕਾ ਤੂੰ ਰੱਖ ਲਾ, ਸਾਡਾ ਆ ਦੁੱਖ ਕੱਟ ਦੇ, ਸਾਨੂੰ ਦੁਬਾਰਾ ਦੁਬਾਰਾ ਜੰਮਣਾ ਤੇ ਮਰਨਾ ਨਾ ਪਵੇ। ਤਾਂ ਹੀ ਤੇ ਬਾਬਾ ਕਬੀਰ ਸਾਹਿਬ ਨੇ ਅਰਜੋਈ ਕਰਦਿਆਂ ਕਿਹਾ ਨਾ, ਅਬ ਕੀ ਬਾਰ ਬਖਸ਼ ਬੰਦੇ ਕਾਓ, ਬਾਹੁਰ ਨਾ ਭਵ ਜਲ ਫੇਰਾ। ਮਾਲਕਾ ਹੁਣ ਦੀ ਵਾਰੀ ਹੈ, ਆਹ ਵਾਰੀ ਬਖਸ਼ ਦੇ, ਮੁੜ ਕੇ ਦੁਬਾਰਾ ਭਵ ਜਲ ਦੇ ਵਿੱਚ ਫੇਰਾ ਨਾ ਪਾਉਣਾ ਪਵੇ, ਸੰਸਾਰ ਸਮੁੰਦਰ ਤੇ ਦੁਬਾਰਾ ਨਾ ਆਉਣਾ ਪਵੇ। ਕੱਟ ਦਿਓ ਸਾਡਾ ਜੰਮਣ ਤੇ ਮਰਨ, ਕੱਟ ਦਿਓ, ਖੇਤ ਹੀ ਕਰੋ ਨਵੇਰਾ ਦੇ ਰੂਪ ਵਿੱਚ ਨਾ। ਖੇਤ ਹੈ ਸਰੀਰ ਰੂਪੀ, ਖਾਇਆ ਰੂਪੀ, ਅਤੇ ਇਹਦੇ ਵਿੱਚ ਹੀ ਨਿਬੇੜਾ ਕਰਦੇ ਮਾਲਕਾ। ਜਿਹੜਾ ਨਿਬੇੜਾ ਕਰਨਾ ਹੈ ਨਾ, ਇੱਥੇ ਹੀ ਨਿਬੇੜ ਲਾ, ਜੋ ਲੇਖਾ ਜੋਖਾ ਇੱਥੇ ਨਿਬੜ ਜਾਏ, ਮੁੜ ਕੇ ਦੁਬਾਰਾ ਜੰਮਣ ਅਤੇ ਮਰਨ ਵਿੱਚ ਨਾ ਆਉਣਾ ਪਵੇ। ਜਿਹਨੂੰ ਉਹ ਚੇਤੇ ਹੈ ਉੱਥੇ ਫਿਰ ਦੁੱਖ ਨਾ ਥੀਆ। ਮਾਲਕ ਜੀ ਕਹਿੰਦੇ ਉੱਥੇ ਦੁਬਾਰਾ ਕਦੇ ਵੀ ਦੁੱਖ ਆਹਾ ਜੰਮਣ ਅਤੇ ਮਰਨ ਵਾਲਾ ਨਹੀਂ ਆਉਂਦਾ। ਜੀਵ ਆਪਣਾ ਜੰਮਣ

ਫਿਰ ਸ਼ਬਦ ਦੀ ਸੰਪੂਰਨਤਾ ਕੀਤੀ ਜੀ, ਤੂੰ ਏਕੋ ਸਾਹਿਬ ਅਵਰ ਨਾ ਹੋਰ, ਅਵਰ ਦੂ ਹੋਰ ਦੋਵੇਂ, ਕੋਈ ਹੋਰ ਨਹੀਂ ਹੈ, ਤੂੰ ਏਕੋ ਸਾਹਿਬ, ਮੇਰਾ ਸਾਹਿਬ ਤੂੰ ਇੱਕ ਹੀ ਹੈ। ਇਹ ਨਹੀਂ ਵੀ ਮੈਂ ਆਪਣਾ ਖਸਮ ਬਦਲਾਂ, ਮੈਂ ਆਪਣਾ ਮਾਲਕ ਬਦਲਾਂ, ਨਹੀਂ, ਇੱਕੋ ਹੀ ਹੈ। ਮੈਂ ਉਹ ਕੂਕਰ ਹਾਂ ਮਾਲਕਾ, ਜਿਹਦੇ ਗਲ ਦੇ ਵਿੱਚ ਤੂੰ ਆਪਣੇ ਮਾਲਕ ਹੋਣ ਦਾ ਪਟਾ ਪਾ ਕੇ ਰੱਖਿਆ ਹੋਇਆ, ਅਤੇ ਮੇਰੇ ਗਲ ਦੇ ਵਿੱਚ ਪਿਆ ਹੋਇਆ ਤੇਰਾ ਪਟਾ ਇਹ ਦਰਸਾਉਂਦਾ ਮੈਂ ਇੱਕ ਮਾਲਕ ਦਾ ਹਾਂ, ਮੇਰਾ ਮਾਲਕ ਹੈ, ਮੈਨੂੰ ਇਹ ਦਰਸਾਉਂਦਾ। ਤੇਰੀ ਹੁਕਮ ਦੀ ਜੇਵਰੀ ਮੇਰੇ ਗਲ 'ਚ ਪਈ ਹੋਈ ਨਾ, ਮੈਨੂੰ ਦੱਸਦੀ ਹੈ ਵੀ ਮੇਰਾ ਮਾਲਕ ਤੂੰ ਹੈ, ਮੈਂ ਹੁਕਮ ਦੇ ਵਿੱਚ ਹਾਂ, ਮੈਂ ਮਾਲਕ ਵਾਲਾ, ਮੈਂ ਅਵਾਰਾ ਨਹੀਂ ਹਾਂ। ਹੁਣ ਜਿਹੜੇ ਕੂਕਰ ਦੇ ਗਲ ਵਿੱਚ ਪਟਾ ਹੋਵੇ ਉਹਨੂੰ ਰੋੜੇ ਮਾਰਨ ਤੋਂ ਵੀ ਲੋਕ ਗੁਰੇਜ ਕਰਦੇ ਵੀ ਇਹਦਾ ਮਾਲਕ ਹੈ, ਇਹ ਪਾਲਤੂ ਰੱਖਿਆ ਹੋਇਆ। ਅਤੇ ਜਿਹੜਾ ਅਵਾਰਾ ਹੋਵੇ, ਕਦੇ ਕੋਈ ਚੁੱਕ ਕੇ ਪੱਥਰ ਮਾਰਦਾ, ਕਦੇ ਕੋਈ ਮਾਰਦਾ, ਜਿਹੜਾ ਅਵਾਰਾ ਹੋਵੇ, ਜਿਹਦੇ ਗਲ ਵਿੱਚ ਮਾਲਕ ਦਾ ਪਟਾ ਨਹੀਂ, ਉਹਨੂੰ ਜਿਹੜਾ ਮਰਜ਼ੀ ਜਿੱਧਰ ਨੂੰ ਮਰਜ਼ੀ ਲਾ ਕੇ ਤੋੜ ਲੈਂਦਾ, ਅਤੇ ਜਿਹਦੇ ਗਲ ਦੇ ਵਿੱਚ ਪਾਇਆ ਹੋਇਆ ਪਟਾ ਹੈ ਉਹ ਦਿਸਦਾ, ਅਤੇ ਉਹ ਦਿਸਦਾ ਹੋਇਆ ਉਹ ਪੱਟਾ ਦਰਸਾਉਂਦਾ ਇਹਦਾ ਮਾਲਕ ਹੈ, ਇਹਨੂੰ ਰੱਖਣ ਵਾਲਾ ਹੈ, ਇਹਨੂੰ ਸੰਭਾਲਣ ਵਾਲਾ ਹੈ, ਇਹ ਕਦੇ ਵੀ ਦਰ ਦਰ 'ਤੇ ਭਟਕਣ ਵਾਲਾ ਨਹੀਂ, ਇਹ ਜਿੱਥੇ ਮਰਜ਼ੀ ਚਲਾ ਜਾਏ ਇਹਨੇ ਮੁੜ ਕੇ ਆਪਣੇ ਮਾਲਕ ਦੇ ਦਰ 'ਤੇ ਜਾਣਾ ਹੀ ਹੈ, ਉਹ ਮੁੜ ਜਾਂਦਾ। ਜਿਹੜਾ ਕੂਕਰ ਗਿਝਿਆ ਹੋਵੇ, ਰੱਖਿਆ ਹੋਵੇ ਨਾ ਜੀ, ਉਹਨੂੰ ਖੁੱਲਿਆਂ ਛੱਡ ਦਿਓ, ਉਹ ਬਾਹਰ ਜਿੱਥੇ ਮਰਜ਼ੀ ਜਾ ਆਵੇ ਉਹਨੇ ਮੁੜ ਕੇ ਵਾਪਸ, ਫੇਰ ਤੁਸੀਂ ਭਾਵੇਂ ਬਾਹਰ ਕੱਢ ਕੇ ਉਹਨੂੰ ਕੁੰਡਾ ਵੀ ਲਾ ਲਓ, ਉਹਨੇ ਤੁਰ ਆਉਣਾ ਪਹਿਲਾਂ ਹੈ ਨਾ, ਫਿਰ ਕੇ ਉਹਨੇ ਫਿਰ ਬਾਹਰ ਆ ਕੇ ਗੇਟ 'ਤੇ ਬਹਿ ਜਾਣਾ ਵੀ ਜਦੋਂ ਮਾਲਕ ਨੇ ਕੁੰਡਾ ਖੋਲ੍ਹਿਆ ਮੈਂ ਉਦੋਂ ਹੀ ਅੰਦਰ ਵੜ ਜਾਣਾ। ਪਾਲਤੂ, ਅਤੇ ਜਿਹੜਾ ਉੱਦਾਂ ਤੁਰਿਆ ਫਿਰਦਾ ਉਹਨੇ ਵੇਖਿਆ ਵੀ ਆਪਣਾ ਕਿਹੜਾ ਕੋਈ ਮਾਲਕ ਇੱਕ ਹੈ ਨਾ, ਉਹ ਕਦੇ ਕਿਸੇ ਦਰਵਾਜ਼ੇ 'ਤੇ ਬਹਿ ਜਾਂਦਾ, ਕਦੇ ਕਿਸੇ ਦਰਵਾਜ਼ੇ 'ਤੇ ਬਹਿ ਜਾਂਦਾ, ਉਹ ਸਾਰਾ ਮੁਹੱਲਾ ਹੀ ਉਹਦਾ ਮਾਲਕ ਬਣਿਆ ਨਾ, ਬਸ ਇੱਦਾਂ ਹੀ ਹੈ ਜੀ। ਅਤੇ ਕਦੇ ਖਿਆਲ ਰੱਖਿਓ, ਜਿਹੜਾ ਕੂਕਰ ਘਰ ਦੇ ਵਿੱਚ ਨਹੀਂ ਨਾ, ਬਾਹਰ ਮੁਹੱਲੇ 'ਚ ਤੁਰਿਆ ਫਿਰਦਾ, ਉਹਨੂੰ ਵੀ ਪਤਾ ਹੁੰਦਾ ਵੀ ਕਿਹੜੇ ਘਰ ਦੇ ਵਿੱਚੋਂ ਮੈਨੂੰ ਰੋਟੀ ਪੈਂਦੀ ਹੈ, ਉਹ ਵੀ ਜਾਣਦਾ। ਔਰ ਜਿਹੜੇ ਘਰ 'ਚੋਂ ਰੋਟੀ ਪੈਂਦੀ ਨਾ, ਜਦੋਂ ਵੇਖਦਾ ਵੀ ਹੁਣ ਕਿਸੇ ਪਾਸੋਂ ਕੁਛ ਨਹੀਂ ਬਣਿਆ, ਉਹ ਘਰ ਦੇ ਬਾਹਰ ਆ ਕੇ ਬਹਿ ਜਾਂਦਾ ਵੀ ਇੱਥੋਂ ਹੀ ਰੋਟੀ ਪੈਣੀ ਹੈ, ਇੱਥੋਂ ਹੀ ਖੈਰ ਪੈਣੀ ਹੈ, ਉਹ ਵੀ ਜਾਣਦਾ। ਅਤੇ ਸਤਿਗੁਰੂ ਕਹਿੰਦੇ ਮਾਲਕਾ ਮੇਰਾ ਤਾਂ ਮਾਲਕ ਤੂੰ ਹੈ, ਮੈਂ ਸਪਸ਼ਟ ਰੂਪ 'ਚ ਕਹਿੰਦਾ ਮੈਂ ਤੇਰੇ ਘਰ ਦਾ ਨੌਕਰ ਹਾਂ, ਤੇਰੇ ਘਰ ਦਾ ਕੂਕਰ ਹਾਂ, ਤੇਰੇ ਘਰ ਦਾ ਸੇਵਕ ਹਾਂ। ਜਿਵੇਂ ਬਾਪੂ ਜੀ ਦੀ ਬਾਣੀ ਪੜ੍ਹੀਏ ਤਾਂ ਮਾਲਕ ਪਾਤਸ਼ਾਹ ਕਹਿੰਦੇ ਨਾ, ਇਹਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈਂ, ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਫਿਰ ਸਾਹਿਬ ਦੀ ਬਾਣੀ ਪੜ੍ਹੋ, ਮਾਲਕ ਪਾਤਸ਼ਾਹ ਕਹਿੰਦੇ ਮਾਲਕ ਜੀ ਅਸੀਂ ਤੇ ਤੇਰੇ ਦਰ ਦੇ ਕੂਕਰ ਹਾਂ, ਤੇਰੇ ਘਰ ਦੇ ਕੂਕਰ ਹਾਂ, ਅਤੇ ਤੇਰੇ ਘਰ ਦੇ ਦਰ ਦੇ ਕੂਕਰ ਬਣ ਕੇ ਨਾ, ਅਤੇ ਅਸੀਂ ਤੇਰੇ ਦਰਬਾਰ 'ਤੇ, ਹਮ ਕੂਕਰ ਤੇਰੇ ਦਰਬਾਰ, ਭੌਂਕੈ ਆਗੈ ਬਦਨ ਪਸਾਰ, ਬਦਨ ਪਸਾਰ ਕੇ ਅਸੀਂ ਭੌਂਕ ਰਹੇ, ਬੋਲ ਰਹੇ ਹਾਂ, ਕਿਉਂਕਿ ਮਾਲਕ ਤੂੰ ਹੈ ਸਾਡਾ। ਜੇ ਅਸੀਂ ਭੌਂਕਣਾ ਕੁਝ ਲੈਣ ਵਾਸਤੇ, ਬੋਲਣਾ ਤੇ ਕਿਹਦੇ ਅੱਗੇ ਬੋਲੀਏ, ਮਾਲਕ ਤੂੰ ਹੈ, ਸੰਭਾਲਣ ਵਾਲਾ ਤੂੰ ਹੈ, ਤੂੰ ਏਕੋ ਸਾਹਿਬ ਅਵਰ ਨਾ ਹੋਰ, ਕੋਈ ਹੋਰ ਮਾਲਕ ਨਹੀਂ ਮੈਂ ਬਣਾਇਆ। ਵੀ ਇਹ ਨਹੀਂ ਵੀ ਤੂੰ ਨਹੀਂ ਰੋਟੀ ਪਾਈ ਤੇ ਮੈਂ ਦੂਜੇ ਵੇਲੇ ਕਿਸੇ ਹੋਰ ਅੱਗੇ ਜਾ ਕੇ ਭੌਂਕਣ ਲੱਗ ਜਾ, ਨਹੀਂ,
ਤੂੰ ਇੱਕ ਵੇਲੇ ਰੋਟੀ ਨਹੀਂ ਪਾਈ, ਮੈਂ ਦੂਜੀ ਵਾਰੀ ਫਿਰ ਤੈਨੂੰ ਪ੍ਰਸ਼ਾਦਾ ਛਕਦਿਆਂ ਵੇਖ ਕੇ ਫਿਰ ਤੇਰੇ ਅੱਗੇ ਆ ਕੇ ਭੌਂਕਾਂਗਾ ਵੀ ਪਾ ਰੋਟੀ, ਮੈਨੂੰ ਵੀ ਭੁੱਖ ਲੱਗੀ। ਜਿਵੇਂ ਇੱਕ ਘਟਨਾ ਇਤਿਹਾਸ 'ਚ ਪੜ੍ਹਦੇ ਹਾਂ, ਭਾਈ ਨੰਦ ਲਾਲ ਅਤੇ ਗੁਰੂ ਕਲਗੀਧਰ ਸਾਹਿਬ ਦੇ, ਉਹ ਗੁਰੂ ਸਾਹਿਬ ਦੇ ਅੱਗੇ ਆ ਕੇ ਬਹਿ ਜਾਂਦੇ ਨਾ, ਅਤੇ ਉੱਥੇ ਬੈਠਣ 'ਤੇ ਸਤਿਗੁਰੂ ਵੱਲੋਂ ਸਵਾਲ ਵੀ ਭਾਈ ਨੰਦ ਲਾਲ ਜੀ ਤੁਸੀਂ ਇੱਥੇ ਬੈਠੇ ਹੋ, ਅਤੇ ਅੱਗੋਂ ਜਵਾਬ, ਮਲਕਾ ਰੋਜ਼ ਵੇਖਦਾ ਇੱਕ ਕੁੱਕਰ ਇੱਕ ਇੱਥੇ ਆ ਕੇ ਬਹਿੰਦਾ, ਤੁਸੀਂ ਉਹਨੂੰ ਰੋਜ਼ ਟੁੱਕਰ ਪਾਉਂਦੇ ਹੋ, ਮਲਕਾ ਮੈਂ ਤੇਰੇ ਅੱਗੇ ਆ ਕੇ ਬੈਠਾ, ਤੂੰ ਮੈਨੂੰ ਵੀ ਰੱਖ, ਮੈਨੂੰ ਵੀ ਸੰਭਾਲ, ਮੈਂ ਤੇਰੇ ਦਰ ਦਾ ਸੇਵਕ ਹੈ। ਹੈ ਨਾ, ਪ੍ਰੇਮ ਮਾਲਕ ਹੈ ਉਹ। ਜਦੋਂ ਇੱਕ ਮਾਲਕ ਵਾਲੇ ਬਣ ਜਾਂਗੇ ਜੀ, ਫਿਰ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਅਰੇ, ਫਿਰ ਕਿਸੇ ਦੂਜੇ ਦਾ ਨਹੀਂ। ਆਪਾਂ ਘਰ ਦੇ ਵਿੱਚ ਆਮ ਕਰਕੇ ਨਾ ਜਾਨਵਰ ਵੇਖਣ ਨੂੰ, ਨਾ ਕੁੱਕਰ ਆਮ ਕਰਕੇ ਘਰਾਂ ਵਿੱਚ ਵੇਖਣ ਨੂੰ, ਤੁਸੀਂ ਵੇਖ ਲਓ ਕਦੇ, ਜਦੋਂ ਘਰ ਦੇ ਵਿੱਚ ਉਹ ਜਾਨਵਰ ਨਾ ਘਰ ਦਾ ਕੋਈ ਜੀ ਭੋਜਨ ਛਕਣ ਲੱਗੇ, ਉਹਨੇ ਕੋਲੇ ਜਾ ਕੇ ਬਹਿ ਜਾਣਾ ਵੀ ਮੈਨੂੰ ਟੁੱਕਰ ਪਾਏਗਾ, ਇਹ ਖਾਣ ਲੱਗਾ ਮੈਨੂੰ ਵੀ ਪਾਏਗਾ। ਉਹਨੂੰ ਨਾ ਪਾਓ, ਉਹਨੇ ਨਿਰਾਸ਼ ਥੋੜ੍ਹੀ ਹੋ ਜਾਣਾ ਵੀ ਮੈਂ ਸਵੇਰੇ ਵੀ ਬੈਠਾ ਸਾਂ, ਇਹਨੇ ਮੈਨੂੰ ਇੱਕ ਵੀ ਬੁਰਕੀ ਨਹੀਂ ਪਾਈ, ਇੱਕ ਵੀ ਟੁੱਕਰ ਨਹੀਂ ਪਾਇਆ, ਹੁਣ ਦੁਪਹਿਰੇ ਮੈਂ ਬਹਿਣਾ ਹੀ ਨਹੀਂ। ਉਹ ਦੂਜਾ ਮਨੁੱਖ ਕੋਲੇ ਘਰ ਦਾ ਜੀ ਬਹਿ ਕੇ ਛਕਣ ਲੱਗੇ, ਉਹਦੇ ਕੋਲ ਜਾ ਕੇ ਬਹਿ ਜਾਂਦਾ ਵੀ ਹੁਣ ਇਹ ਪਾਏਗਾ। ਮਾਲਕ ਇੱਕੋ ਹੀ ਘਰ, ਅਤੇ ਸਾਡਾ ਮਾਲਕ ਗੁਰੂ ਨਾਨਕ ਦਾ ਘਰ ਹੈ, ਅਸੀਂ ਮਾਲਕ ਕਦੇ ਬਦਲਣਾ ਨਹੀਂ। ਅਸੀਂ ਕੂਕਰ ਹਾਂ ਅਤੇ ਗੁਰੂ ਨਾਨਕ ਦੇ ਘਰ ਦੇ, ਕਿਸੇ ਹੋਰ ਦੇ ਨਹੀਂ। ਤੇਰੇ ਤੂੰ ਏਕੋ ਸਾਹਿਬ ਅਵਰ ਨਾ ਹੋਰ, ਬਿਨੋ ਕਰੈ ਬੇਨਤੀ ਕਰਦਾ ਹਾਂ, ਨਾਨਕ ਕਰ ਜੋੜ। ਕਹਿੰਦੇ ਮੈਂ ਸੇਵਕ ਨਾਨਕ ਹੱਥ ਜੋੜ ਕੇ ਮਾਲਕਾ ਤੇਰੇ ਅੱਗੇ ਬੇਨਤੀ ਕਰਦਾ, ਕਿਉਂਕਿ ਮੇਰਾ ਮਾਲਕ ਤੂੰ ਹੈ, ਅਤੇ ਮੈਂ ਕਿਸੇ ਹੋਰ ਨੂੰ ਕਿਉਂ ਆਖਾਂ। ਜੇ ਮੈਂ ਬੇਨਤੀ ਕਰਾਂਗਾ ਤਾਂ ਫਿਰ ਮੇਰੀ ਬੇਨਤੀ ਵੀ ਤੇਰੇ ਅੱਗੇ ਹੋਏਗੀ, ਅਰਜੋਈ ਵੀ ਤੇਰੇ ਅੱਗੇ ਹੋਏਗੀ। ਮੈਨੂੰ ਭੁੱਖ ਲੱਗੇ, ਮੈਨੂੰ ਦੁੱਖ ਹੋਵੇ, ਮੈਨੂੰ ਤਕਲੀਫ ਹੋਵੇ, ਮੈਂ ਪੁਕਾਰ ਵੀ ਤੇਰੇ ਅੱਗੇ ਕਰਾਂਗਾ, ਕਿਉਂਕਿ ਮੈਂ ਸੇਵਕ ਤੇਰੇ ਦਰ ਦਾ ਹਾਂ, ਤੇਰੇ ਘਰ ਦਾ ਹਾਂ, ਤੂੰ ਮੇਰਾ ਮਾਲਕ ਹੈ, ਅਸੀਂ ਤੇਰੀ ਮਲਕੀਅਤ ਦੇ ਅਧੀਨ ਹਾਂ। ਮਾਲਕਾ ਇੱਦਾਂ ਦਾ ਸਮਾਂ ਕਦੇ ਨਾ ਆਵੇ, ਇੱਦਾਂ ਦਾ ਵੇਲਾ ਕਦੇ ਨਾ ਆਵੇ ਜ਼ਿੰਦਗੀ ਵਿੱਚ ਕਿ ਜਿਸ ਦਿਨ ਅਸੀਂ ਮਨ ਅੰਦਰ ਇਹ ਖਿਆਲ ਲੈ ਕੇ ਆਈਏ ਵੀ ਅਸੀਂ ਮਾਲਕ ਬਦਲ ਲਈਏ, ਅਸੀਂ ਆਪਣਾ ਮਾਲਕ ਬਦਲ ਲਈਏ। ਨਹੀਂ, ਇੱਦਾਂ ਦਾ ਖਿਆਲ ਕਦੇ ਵੀ ਮਨ ਵਿੱਚ ਨਾ ਆਵੇ, ਇੱਦਾਂ ਦਾ ਦਿਨ ਕਦੇ ਨਾ ਆਵੇ, ਸਮਾਂ ਇੱਦਾਂ ਦਾ ਕਦੇ ਨਾ ਆਵੇ, ਕਿਉਂਕਿ ਸਭਨਾਂ ਦਾ ਮਾਲਕ ਤੂੰ ਹੈ। ਅਤੇ ਸਤਿਗੁਰੂ, ਅਸੀਂ ਆਪਣਾ ਮਾਲਕ ਵੀ ਤੈਨੂੰ ਜਾਣਿਆ, ਅਤੇ ਤੂੰ ਕਿਰਪਾ ਕਰਕੇ ਸਾਡੀ ਸੰਭਾਲ ਕਰ, ਤੇਰੇ ਦਰ 'ਤੇ ਬੈਠੇ ਹਾਂ, ਤੂੰ ਰੱਖ ਲਾ, ਤੂੰ ਮਾਰ, ਪਰ ਰਹਿਣਾ ਅਸੀਂ ਤੇਰੇ ਦਰ 'ਤੇ ਹੀ ਹੈ। ਬਸ ਉਹਨਾਂ ਪਾਵਨ ਬੋਲਾਂ ਨੂੰ ਚੇਤੇ ਕਰੋ, ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ, ਕੋਈ ਲੱਖ ਮਾੜਾ ਆਖੀ ਜਾਏ, ਪਰ ਮਾਲਕਾ ਰਹਿਣਾ ਤੇਰੇ ਦਰ ਦੇ ਬਣ ਕੇ ਹੈ। ਚੰਗੇ ਹੋਈਏ ਤਾਂ ਵੀ, ਮਾੜੇ ਹੋਈਏ ਤਾਂ ਵੀ, ਹਾਲਾਤ ਚੰਗੇ ਹੋਣ ਤਾਂ ਵੀ, ਹਾਲਾਤ ਕਿਤੇ ਬਦਲ ਜਾਣ ਮਾਲਕਾ, ਤਾਂ ਵੀ ਅਸੀਂ ਤੇਰੇ ਦਰ ਦੇ ਚਾਕਰ ਬਣ ਕੇ ਰਹੀਏ। ਇੱਦਾਂ ਦਾ ਸਮਾਂ ਸਾਡੇ ਜੀਵਨ ਅੰਦਰ ਬਣ ਆਵੇ, ਇੱਦਾਂ ਦਾ ਸਾਡਾ ਸੁਭਾਅ, ਇੱਦਾਂ ਦੇ ਮਨ ਦੀ ਅਵਸਥਾ ਸਾਡੀ ਬਣ ਆਵੇ ਕਿ ਬਿਸਰ ਨਾਹੀਂ ਪ੍ਰਭ ਦੀਨ ਦਿਆਲਾ, ਤੇਰੀ ਸ਼ਰਨ ਪੂਰਨ ਕਿਰਪਾਲਾ, ਅਸੀਂ ਤੇਰੀ ਸ਼ਰਨ ਵਿੱਚ ਰਹੀਏ। ਇਸ ਤਰ੍ਹਾਂ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਮਤ ਦੇ ਕੇ ਸਾਨੂੰ ਸਮਝਾ ਰਹੇ ਨੇ। ਗੁਰੂ ਬਾਬਾ ਜੀ ਕਿਰਪਾ ਕਰਨ, ਕਿਤੇ ਸਤਿਗੁਰੂ ਦੀ ਦਿੱਤੀ ਇਸ ਮਤ ਮੁਤਾਬਕ ਜਿਉਣਾ ਆ ਜਾਏ, ਰਹਿਣ ਦੀ ਜਾਚ ਆ ਜਾਏ। ਮਲਕ ਅੱਗੇ ਇਹ ਅਰਦਾਸ ਕਰਿਆ ਕਰੋ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ।

ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾਲੇ।

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋਰੀ ਕੇਰਾ, ਮਨ ਜਨੀ ਮਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ।

ਤੇਰਾ ਕਾਰਜ ਸਭ ਸੁਭਾਰਣਾ ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ ਸਾਚੇ ਸਾਹਿਬਾ ਕਿਆ ਨਾਈ ਕਰਤੇ ਰਹਿ ਕਰਤਾ ਤੇਰੇ ਸਭ ਕੁਛੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾ ਤੇਰੀ ਨਾਮ ਮਨ ਵਸਾਵੇ।

ਦਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਿ ਸ਼ਾਂਤ ਸੁਖ ਮਨ ਆਇ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵੇਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨੂ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਜਿਨ ਕੋ ਸੇਨਾ ਮਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋ ਤਿਤ ਕਰ ਅਨੰਦ ਵਾਜੇ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ।

ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਵੀਂ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੂਤਿਆਂ ਹੱਠੀਆਂ ਜਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵੇ।

ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਸੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦੁਆਰੇ ਆਈ ਹੋਏ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤਰਨਾਮ ਚਿੱਤੇ ਆਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬ ਹੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ

जय केवल नाम हृदय में है दी जय। ए अरदास हमारी स्वामी विसरण

ਦਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੀ

ਆਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਧਨੁਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾ ਮੁਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਏ ਤੋ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ, ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾ ਸਹਿਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ

ਅਖਰ ਵਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਹ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਾ ਨਾਮ ਚਿੱਤੇ ਆਵੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰੋ ਕਿਛੁ ਮੇਰੂ ਪਾਵੋ ਡੁੱਬਦੇ ਪੱਥਰ ਤਾਰੇ ਸੰਤੋ ਹਰ ਹਰ ਹਰ ਆਰਾਧੋ ਹਰ ਆਰਾਧ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧੋ।

ਬੁਢਾ ਪਾਰ ਤੇਰਾ ਮਰਤਵਾ ਰੰਗ ਰੰਗ ਅਨੇਕ ਜਪਨ ਕਰਤਵਾ ਜੀ ਆਂਦਰ ਜੀਓ ਸਭ ਜਾਲਾ ਸਭ ਤੇਰੇ ਬਸ ਤੇਰਾ ਕਰਪਲਾ ਤੇਰਾ ਕਰ ਅਨੰਦ ਵਧਾਈ ਤੁਧ ਕਰ ਮਾਨ ਮਤਾ ਤੇ ਜਪਨ ਆਪ ਜਨਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੈਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਹਨਾ ਦਿਹਨਾ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਥ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਿੰਹ ਮਿਲ ਸੰਗਤ ਗੁਣ ਪਰਗਾਸ ਜਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ

ਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਿਆਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿੱਤ ਨਿੱਤ ਰੱਖ ਉਰ ਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ

ਮੈਨੋ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਇਆ ਬੇਹਰਾਮਤ ਹੋਈ, ਸਤਿ

ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀ।

ਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸੱਜਣਾ, ਹੋ ਦੇਖਾ ਦਰਸ਼ਨ ਤੇਰਾ ਰਾਮ, ਘਰ ਆਪਣੇ ਖੜੀ ਤੱਕਾ, ਮੈਂ ਮਨ ਚਾਓ ਘਨੇਰਾ ਰਾਮ। ਆਓ ਜੀ ਤੂੰ ਆਓ ਹਮਾਰੇ, ਹਰ ਜਾ ਸ਼ਰਵਣ ਸੁਨਾਵਣਾ, ਤੁਦੇ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਣਾ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ, ਕਸਮਲਾ ਨਿਤ ਜਾਹੇ ਪ੍ਰੇਰੈ, ਸੋ ਕਹਾਓ ਟਲ ਗੁਰ ਸੇਵੀਐ। ਆਹੇ ਨੇ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝਟੀਐ, ਤੁਦ ਜਿੱਠੇ ਸੱਚੇ ਪਾਤਸ਼ਾਹ ਹੋ, ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾ ਹੋ, ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦੇ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦੇ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ, ਹਰ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ, ਗੁਰਪੂਰੇ ਤੇ ਪਾਈ ਰਹਾਉ। ਪ੍ਰਭ ਕੀ ਅਕਥ ਕਹਾਣੀ, ਜਨ ਬੋਲਹੇ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ, ਗੁਰਪੂਰੇ ਤੇ ਜਾਣੀ। ਪ੍ਰਭ ਕੀ ਅਕਥ ਕਹਾਣੀ, ਜਨ ਬੋਲਹੇ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ, ਗੁਰਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰਮ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਪਾਵਨ ਅਸਥਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਸਰਬ ਸਾਂਝਾ ਉਪਦੇਸ਼ ਦੇ ਕਰਕੇ ਵੈਰ ਵਿਰੋਧਤਾ ਨੂੰ ਮਿਟਾਉਂਦੇ ਨੇ, ਉੱਥੇ 22 ਧਾਰ ਦੇ ਰਾਜੇ ਅਹੰਕਾਰ ਦੇ ਨਾਲ ਭਰੇ ਹੋਏ ਸਤਿਗੁਰੂ ਜੀ ਦੇ ਨਾਲ ਵੈਰ ਕਮਾਉਣਾ ਚਾਹੁੰਦੇ ਨੇ ਔਰ ਅਨੰਦਪੁਰ ਸਾਹਿਬ ਨੂੰ ਹਾਸਲ ਕਰਨਾ ਚਾਹੁੰਦੇ ਹਨ। ਇਸ ਲਈ 22 ਧਾਰ ਦੇ ਰਾਜਿਆਂ ਨੇ ਆਪਣੇ ਹਜ਼ਾਰਾਂ ਸਿਪਾਹੀਆਂ ਦੇ ਨਾਲ ਰਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਇਹ ਜੰਗ ਜਿਹੜੀ ਹੈ ਇਹਦੀ ਸ਼ੁਰੂਆਤ ਕੀਤੀ। ਕਈ ਦਿਨਾਂ ਤੋਂ ਆਪ ਜੀ ਇਹ ਪ੍ਰਸੰਗ ਸਰਵਣ ਕਰਦੇ ਆ ਰਹੇ ਹੋ। ਸਾਰਾ ਦਿਨ ਇਹ ਜੰਗ ਚੱਲਦੀ ਰਹੀ, ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਮਾਰੇ ਗਏ, ਕਈ ਜ਼ਖਮੀ ਹੋ ਗਏ, ਕਈਆਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ। ਦੂਜੇ ਪਾਸੇ ਵੀ ਕਈ ਗੁਰੂ ਕੇ ਪਿਆਰੇ ਸ਼ਹੀਦ ਹੋਏ, ਕਈ ਜ਼ਖਮੀ ਹੋਏ, ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਰਾਤ ਦਾ ਸਮਾਂ ਆਇਆ ਹੈ, ਦੋਵੇਂ ਪਾਸੇ ਤੋਂ ਰਣਨੀਤੀ ਬਣਾਈ ਜਾ ਰਹੀ ਹੈ, ਵਿਉਂਤਬੰਦੀ ਬਣਾਈ ਜਾ ਰਹੀ ਹੈ ਕਿ ਕਿਵੇਂ ਸਵੇਰੇ ਦਿਨ ਚੜ੍ਹਦਿਆਂ ਦੁਬਾਰਾ ਜਦੋਂ ਇਹ ਜੰਗ ਸ਼ੁਰੂ ਹੋਏਗੀ ਤਾਂ ਕਿਸ ਤਰ੍ਹਾਂ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾਵੇ। ਕੁਝ ਰਾਜਿਆਂ ਨੇ ਰਲ ਕੇ ਆਪਸ ਵਿੱਚ ਸਲਾਹ ਮਸ਼ਵਰਾ ਕਰਦਿਆਂ ਗੱਲਬਾਤ ਕੀਤੀ। ਕਹਿਲੂਰੀ ਰਾਜਾ ਭੀਮ ਚੰਦ ਦਾ ਜਿਹੜਾ ਵਜ਼ੀਰ ਹੈ, ਉਹਨੇ ਫਿਰ ਦੋਵੇਂ ਹੱਥ ਜੋੜ ਕੇ ਆਖਿਆ ਵੀ ਮੈਂ ਵੀ ਕੁਛ ਆਪ ਜੀ ਨੂੰ ਆਪਣੇ ਵੱਲੋਂ ਸਲਾਹ ਮਸ਼ਵਰਾ ਦੇਣਾ ਚਾਹੁੰਦਾ। ਹੁਣ ਉਹ ਵਜ਼ੀਰ ਰਾਜਾ ਭੀਮ ਚੰਦ ਨੂੰ ਆਖਦਾ, ਬਾਕੀ ਸਾਰੇ ਰਾਜੇ ਉੱਥੇ ਮੌਜੂਦ ਨੇ, ਅਗਲੇ ਇਤਿਹਾਸ ਨੂੰ ਬੜੇ ਪਿਆਰ ਸਤਿਕਾਰ

ਜਿਹੜਾ ਉਹ ਧਰਮ ਹੈ ਯੁੱਧ ਕਰਨਾ, ਜੰਗ ਕਰਨਾ, ਸੂਰਮਿਆਂ ਦੀ ਤਰ੍ਹਾਂ, ਔਰ ਬਹਾਦਰੀ ਜਿਹੜੀ ਹੈ ਉਹ ਆਪਣੀ ਦਿਖਾਉਣੀ, ਇਹ

0: ਨੇ ਉਹਨਾਂ ਬਾਰੇ ਬਹੁਤ ਕੁਛ ਸੁਣਿਆ ਹੈ।
1: ਇਸ ਅਵਨੀ ਹਿਤ ਲਰ ਮਰ ਗਏ,
0: ਇਸ ਧਰਤੀ ਤੇ ਉਹ ਇਸੇ ਧਰਤੀ ਨੂੰ, ਜ਼ਮੀਨਾਂ ਨੂੰ, ਜਾਇਦਾਦਾਂ ਨੂੰ ਹਾਸਲ ਕਰਨ ਦੀ ਖਾਤਰ ਲੜ ਮਰ ਗਏ, ਲੜੇ ਵੀ ਅਤੇ ਮਰ ਵੀ ਗਏ। ਭਾਵ ਉਹਨਾਂ ਨੇ ਅੱਗੇ ਹੋ ਕੇ ਲੜਨਾ ਕੀਤਾ, ਉਹ ਪਿਛਾਂ ਨਹੀਂ ਰਹੇ। ਅਸਲ ਵਿੱਚ ਇਹਦਾ ਇਸ਼ਾਰਾ ਰਾਜਿਆਂ ਵੱਲ ਸੀ ਕਿ ਤੁਸੀਂ ਕਾਹਦੇ ਰਾਜੇ ਹੋ, ਆਪਣੀ ਆਪਣੀ ਸੈਨਾ ਲੈ ਕੇ ਤੁਸੀਂ ਆ ਗਏ ਹੋ, ਪਰ ਅੱਗੇ ਹੋ ਕੇ ਤਾਂ ਤੁਹਾਨੂੰ ਲੜਨਾ ਚਾਹੀਦਾ, ਤੁਹਾਡਾ ਇਹ ਧਰਮ ਹੈ ਛਤਰੀਆਂ ਦਾ। ਅਤੇ ਤੁਸੀਂ ਹਜੇ ਤੱਕ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਕੇ ਖਾਲਸੇ ਨਾਲ ਲੜੇ ਨਹੀਂ। ਅਸਲ ਵਿੱਚ ਇਹ ਕਹਿਣਾ ਚਾਹੁੰਦਾ ਕਿ ਮੈਂ ਪ੍ਰਥਮ ਪਹਿਲਾਂ ਜਿਹੜੇ ਹੋਏ ਨੇ ਰਾਜੇ ਉਹਨਾਂ ਬਾਰੇ ਸੁਣਿਆ ਹੈ ਕਿ ਉਹ ਜ਼ਮੀਨ ਜਾਇਦਾਦਾਂ ਦੇ ਪਿੱਛੇ ਲੜ ਮਰ ਜਾਂਦੇ ਸਨ।
1: ਜੀਤ ਪਾਏ ਸੁੱਖ ਭੋਗਤ ਪਏ,
0: ਔਰ ਜਿਹੜੇ ਜਿੱਤੇ ਉਹਨਾਂ ਨੇ ਸੁੱਖ ਵੀ ਭੋਗਿਆ ਸੀ।
1: ਕਹਿ ਪ੍ਰਮੋਦ ਸੁਰ ਪਰ ਕੋ ਪਾਇਓ,
0: ਔਰ ਉਹ ਬੜਾ ਪ੍ਰਸੰਨ ਹੋ ਕੇ, ਬੜਾ ਖੁਸ਼ਮਈ ਜੀਵਨ ਉਹ ਜੀ ਕੇ ਅਤੇ ਉਹ ਆਪਣੇ ਸਰੀਰਕ ਚੋਲੇ 'ਤੇ ਆ ਗਏ, ਜਿਨ੍ਹਾਂ ਬਾਰੇ ਮੈਂ ਸੁਣਿਆ ਹੈ।
1: ਜਗਤ ਵਿਖੈ ਯੋਧਾ ਜਸ ਛਾਇਓ,
0: ਯੋਧਾ ਤਾਂ ਉਹੀ ਹੁੰਦਾ ਜਿਹੜਾ ਆਪਣੇ ਬਹਾਦਰੀ ਦੇ ਮੈਦਾਨ ਦੇ ਵਿੱਚ ਜੌਹਰ ਦਿਖਾਵੇ। ਉਹ ਕਾਹਦਾ ਸੂਰਮੈ ਜਿਹੜਾ ਉੱਚੀ ਉੱਚੀ ਲਲਕਾਰਾਂ ਮਾਰੇ, ਬੜਕਾਂ ਮਾਰੇ, ਪਰ ਜਦੋਂ ਮੈਦਾਨ ਦੇ ਵਿੱਚ ਜੂਝਣ ਦੀ ਗੱਲ ਆ ਜਾਏ ਤਾਂ ਅੱਗੇ ਹੋ ਕੇ ਲੜੇ ਨਾ, ਅੱਗੇ ਹੋਣ ਦੀ ਹਿੰਮਤ ਨਾ ਹੋਵੇ, ਉਹ ਕਾਹਦਾ ਯੋਧਾ ਹੈ, ਉਹ ਕਾਹਦਾ ਸੂਰਮੈ। ਯੋਧਾ ਤਾਂ ਉਹ ਹੁੰਦਾ ਹੈ ਜਿਹੜਾ ਅੱਗੇ ਹੋ ਕੇ ਜੂਝਦਾ ਹੈ, ਉਹਦੀ ਫਿਰ ਸ਼ੋਭਾ।

0: ਇਹ ਜੰਗਾਂ ਕਰਨੀਆਂ, ਇਹ ਲੜਨਾ, ਇਹ ਮਰਨਾ, ਇਹ ਤੇ ਛਤਰੀਆਂ ਦਾ ਧਰਮ ਹੈ।
1: ਇਹੀ ਕਾਮ ਰਾਜਨ ਕੇ ਬਰਨੇ,
0: ਇਹੀ ਤੁਹਾਡੇ ਤੁਹਾਨੂੰ ਸ਼ੋਭਦਾ। ਤੁਸੀਂ ਬਾਈ ਧਾਰ ਦੇ ਰਾਜੇ, ਬਸ ਦੋ ਇੱਧਰ ਬੈਠ ਗਏ, ਚਾਰ ਇੱਧਰ ਬੈਠ ਗਏ, ਆਪਸ ਵਿੱਚ ਬੈਠ ਕੇ ਗੱਲਾਂ ਕਰ ਲਈਆਂ ਅਤੇ ਫਿਰ ਆਪਣੇ ਸਿਪਾਹੀਆਂ ਨੂੰ ਅੱਗੇ ਭੇਜ ਦਿੱਤਾ। ਇਹ ਇਸ ਤਰ੍ਹਾਂ ਇਹ ਜੰਗ ਨਹੀਂ ਹੁੰਦੀ। ਇਸ ਲਈ ਤੁਹਾਡਾ ਵੀ ਇਹ ਫਰਜ਼ ਬਣਦਾ, ਤੁਸੀਂ ਜਿੰਨੇ ਵੀ ਬਾਈ ਧਾਰ ਦੇ ਰਾਜੇ ਹੋ, ਤੁਹਾਡਾ ਵੀ ਫਰਜ਼ ਬਣਦਾ ਵੀ ਤੁਸੀਂ ਅੱਗੇ ਆਪ ਹੋਵੋ, ਆਪ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਖਾਲਸੇ ਨਾਲ ਜੰਗ ਕਰਨਾ ਕਰੋ।
1: ਸਭ ਤੇ ਸੁਣ ਕਹਿ ਨ੍ਰਿਪ ਕਹਿ ਲੂਰੀ।
0: ਜਦੋਂ ਇਹਨੇ ਆਪਣੇ ਵਜ਼ੀਰ ਕੋਲੋਂ ਸੁਣਿਆ ਵੀ ਪਹਿਲੇ ਜਿਹੜੇ ਪੁਰਾਤਨ ਰਾਜੇ ਮਹਾਰਾਜੇ ਹੋਏ, ਛਤਰੀ ਜਿਹੜੇ ਹੋਏ, ਉਹਨਾਂ ਨੇ ਆਪਣਾ ਬਾਖੂਬੀ ਧਰਮ ਨਿਭਾਇਆ,

0: ਮੈਂ ਸੁਣਿਆ ਜੋ ਤੁਸੀਂ ਸੁਣਿਆ ਸਾਰੇ ਰਾਜਿਆਂ ਨੂੰ ਕਹਿੰਦਾ ਹੈ। ਕਹਿਲੂਰੀ ਰਾਜਾ ਰਾਜਾ ਭੀਮ ਚੰਦ ਵੀ ਮੇਰੇ ਇਸ ਵਜ਼ੀਰ ਨੇ ਗੱਲ ਤਾਂ ਬੜੀ ਵਧੀਆ ਕੀਤੀ ਹੈ, ਗੱਲ ਤਾਂ ਠੀਕ ਹੈ। ਅਸੀਂ ਡਰ ਰਹੇ ਹਾਂ ਕਿ ਸਾਡੀ ਸੈਨਾ ਮਰ ਰਹੀ ਹੈ, ਜ਼ਖਮੀ ਹੋ ਰਹੀ ਹੈ, ਨੁਕਸਾਨ ਹੋ ਰਿਹਾ, ਪਰ ਅਸੀਂ ਤਾਂ ਅੱਗੇ ਹੋ ਨਹੀਂ ਰਹੇ ਹਾਂ ਜੋ ਸਾਡਾ ਆਪਣਾ ਫਰਜ਼ ਬਣਦਾ, ਧਰਮ ਬਣਦਾ। ਕਹਿੰਦੇ ਜੋ ਇਹਨੇ ਆਖਿਆ, ਜੋ ਮੇਰਾ ਇਹ ਵਜ਼ੀਰ ਬੋਲਿਆ ਹੈ, ਆਪਾਂ ਸਾਰਿਆਂ ਨੇ ਸੁਣਿਆ ਹੈ, ਔਰ ਮੈਨੂੰ ਇਹਦੀ ਗੱਲ ਜਿਹੜੀ ਆ ਉਹ ਠੀਕ ਲੱਗਦੀ ਹੈ।
1: ਹੋਤ ਪ੍ਰਾਤ ਕੇਰਾ ਦੇਹੁ ਡਾਲਾ।
0: ਇਸ ਲਈ ਹੁਣ ਸਵੇਰ ਦਿਨ ਚੜ੍ਹਦਿਆਂ ਆਪਾਂ ਅੱਗੇ ਹੋ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਵਾਂਗੇ।
1: ਚੌਂ ਦਿਸ ਉਤਰੈ ਸਦਲ ਨਿਰਪਾਲਾ।
0: ਨਿਰਪਾਲਾ ਰਾਜੇ ਚਾਰੇ ਪਾਸੇ ਤੋਂ ਅਨੰਦਪੁਰ ਸਾਹਿਬ ਨੂੰ ਚਾਰੇ ਪਾਸੇ ਤੋਂ ਦਿਨ ਚੜ੍ਹਦਿਆਂ ਹੁਣ ਆਪਾਂ ਅੱਗੇ ਹੋ ਕਰਕੇ ਘੇਰਾ ਜਿਹੜਾ ਉਹ ਪਾਉਣਾ ਹੈ।
1: ਅੰਨ ਆਦਿ ਨੈ ਦਿਓ ਪਰਵੇਸਨ।
0: ਔਰ ਕੋਸ਼ਿਸ਼ ਕਰੀਏ ਵੀ ਅਨਾਜ ਨਾ ਅੰਦਰ ਜਾਵੇ, ਅਨੰਦਪੁਰ ਸਾਹਿਬ ਦੇ ਅੰਦਰ ਅਨਾਜ ਨਹੀਂ ਆਪਾਂ ਹੁਣ ਕਿਸੇ ਤਰ੍ਹਾਂ ਜਾਣ ਦੇਣਾ। ਚਾਰੇ ਪਾਸੇ ਰੁਪਾਈ ਧਾਰ ਦੇ ਜਿੰਨੇ ਰਾਜੇ ਆ ਉਹ ਸਖਤ ਪਹਿਰਾ ਦਿਓ ਸਵੇਰੇ ਅੱਗੇ ਹੋ ਕੇ, ਔਰ ਅਨਾਜ ਕਿਸੇ ਹਾਲਤ ਵਿੱਚ ਵੀ ਕਿਸੇ ਰਸਤਿਓਂ ਵੀ ਅੰਦਰ ਨਹੀਂ ਜਾਣ ਦੇਣਾ ਹੈ।
1: ਸਾਵਧਾਨ ਬਨ ਸਰਬ ਗੁਰੇ ਸੁਨ।
0: ਸਾਰੇ ਗੁਰੇਸ਼ਨ ਰਾਜਿਆਂ ਨੂੰ ਕਹਿੰਦੇ ਉਦੋਂ ਆਖਿਆ ਵੀ ਸਾਰੇ ਆਪਾਂ ਸਾਵਧਾਨ ਹੋ ਕੇ ਇਹ ਜਿਹੜਾ ਹੁਣ ਪਹਿਰਾ ਜਿਹੜਾ ਉਹ ਦੇਣਾ ਕਰੀਏ।
1: ਆਨੰਦ ਪੁਰੇ ਮੈਂ ਪਰਵੇਸ ਜਵੈ।
0: ਜਦੋਂ ਅਨਾਜ ਅਨੰਦਪੁਰ ਸਾਹਿਬ ਦੇ ਅੰਦਰ

0: ਕਿੱਥੇ ਬਹੁਤਾ ਚਿਰ ਟਿਕ ਜਾਣਗੇ ਭੁੱਖਣ ਭਾਣੇ, ਅਨਾਜ ਅੰਦਰ ਜਾਣਾ ਨਹੀਂ ਅਤੇ ਅੰਨ ਪੱਕਣਾ ਨਹੀਂ, ਇਹਨਾਂ ਨੂੰ ਖਾਣ ਨੂੰ ਮਿਲਣਾ ਨਹੀਂ, ਇਹ ਸੋਚ ਹੈ ਨਾ ਇਹਨਾਂ ਰਾਜਿਆਂ ਦੀ। ਕਹਿੰਦੇ ਫਿਰ ਇਹ ਮੋਰਚੇ ਸਾਡੇ ਸਾਹਮਣੇ ਕਿਵੇਂ ਲਾ ਸਕਦੇ ਆ? ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਦੇ ਕੇ ਬਾਣੇ ਬਾਣੀ ਦੇ ਰੰਗ ਵਿੱਚ ਰੰਗ ਕੇ ਸੂਰਮੇ ਬਣਾਇਆ, ਉਹਨਾਂ ਨੇ ਅੰਨ ਦੇ ਭੋਜਨ ਦੀ ਪਰਵਾਹ ਨਹੀਂ ਕੀਤੀ। ਉਹ ਭੁੱਖਣ ਭੈਣੇ ਰਹਿ ਕੇ ਵੀ ਚੜ੍ਹਦੀ ਕਲਾਂ ਦੇ ਵਿੱਚ ਰਹੇ ਆ, ਕਿਉਂਕਿ ਉਹਨਾਂ ਨੂੰ ਅੰਨ ਦਾ ਭੋਜਨ ਨਹੀਂ ਮਿਲਿਆ, ਪਰ ਬਾਣੀ ਦਾ ਭੋਜਨ ਤਾਂ ਉਹਨਾਂ ਨੂੰ ਮਿਲਦਾ ਰਿਹਾ। ਜਿਹੜੀ ਅਸਲ ਖੁਰਾਕ ਹੈ ਉਹ ਖੁਰਾਕ ਤਾਂ ਉਹਨਾਂ ਨੂੰ ਮਿਲ ਰਹੀ ਹੈ। ਹੁਣ ਇਹ ਕਹਿੰਦੇ ਵੀ ਆਪਾਂ ਚਾਰੇ ਪਾਸੇ ਦਿਨ ਚੜ੍ਹਦਿਆਂ ਘੇਰਾ ਪਾ ਲਈਏ, ਔਰ ਜਿਹੜੇ ਮੋਰਚੇ ਲਾ ਕੇ ਬੈਠੇ ਹੋਏ ਆ ਉਹ ਵੀ ਫਿਰ ਨਜ਼ਰ ਨਹੀਂ ਆਉਣਗੇ। ਜਦੋਂ ਕੋਈ ਅਨਾਜ ਅੰਨ ਦਾ ਦਾਣਾ ਅੰਦਰ ਅਨੰਦਪੁਰ ਸਾਹਿਬ ਨਹੀਂ ਜਾਵੇਗਾ,
1: ਕਰ ਤੰਗ ਨਿਤ ਕਰ ਕਰ ਜੰਗ,
0: ਇਹਨਾਂ ਨੂੰ ਰੋਜ਼ ਹੁਣ ਆਪਾਂ ਤੰਗ ਕਰਨਾ। ਸੋਚ ਹੈ ਨਾ, ਸੋਚਣਾ ਤਾਂ ਬੰਦਾ ਬੈਠਾ ਜੋ ਮਰਜ਼ੀ ਸੋਚੀ ਜਾਏ, ਪਰ ਜ਼ਰੂਰੀ ਨਹੀਂ ਹੈ ਕਿ ਜੋ ਸੋਚ ਰਿਹਾ ਹੈ ਉਹ ਵੈਸਾ ਹੀ ਹੋਏਗਾ, ਜ਼ਰੂਰੀ ਨਹੀਂ ਹੈ। ਨਰ ਚਾਹਤ ਕਛ ਔਰ ਔਰੇ ਕੀ ਔਰੇ, ਭਾਈ ਨਰ ਮਤਲਬ ਮਨ, ਮਨ ਸਾਡਾ ਚਾਹੁੰਦਾ ਕੁਛ ਹੋਰ ਹੈ, ਪਰ ਮਿਲਦਾ ਕੁਛ ਹੋਰ ਹੈ ਜਾਂ ਹੁੰਦਾ ਕੁਛ ਹੋਰ ਹੈ। ਹਾਂ, ਜੇ ਮੈਂ ਜੋ ਚਾਹੁੰਦਾ ਉਹ ਹੋ ਗਿਆ, ਇਹਦਾ ਮਤਲਬ ਇਹਦੇ ਵਿੱਚ ਰੱਬ ਜੀ ਵੀ ਜਿਹੜੇ ਆ ਉਹਨਾਂ ਦੀ ਵੀ ਮਰਜ਼ੀ ਸੀ, ਤਾਂ ਹੀ ਤਾਂ ਮੈਂ ਜੋ ਮੇਰੇ ਮਨ ਨੇ ਚਾਹਿਆ ਉਹ ਪੂਰਾ ਹੋ ਗਿਆ, ਅਤੇ ਜੋ ਮੈਂ ਚਾਹੁੰਦਾ ਉਹ ਨਹੀਂ ਪੂਰਾ ਹੋਇਆ, ਇਹਦਾ ਮਤਲਬ ਇਹਦੇ ਵਿੱਚ ਰੱਬ ਜੀ ਦੀ ਵੀ ਮਰਜ਼ੀ ਨਹੀਂ ਹੈ, ਫਿਰ ਮਨ ਜੋ ਮਰਜ਼ੀ ਚਾਹੀ ਜਾਵੇ। ਇਹ ਗੱਲ ਸਮਝ ਕੇ ਚੱਲਣੀ। ਹੁਣੇ ਚਾਹੁੰਦੇ ਆ ਕਿ ਆਪਾਂ ਰੋਜ਼ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰੀਏ, ਜਦੋਂ ਇਹ ਬਹੁਤ ਤੰਗ ਪਰੇਸ਼ਾਨ ਹੋ ਜਾਵਣਗੇ ਫਿਰ ਇਹ ਜੰਗ ਜਿਹੜੀ ਹੈ ਉਹ ਸਾਡੀ ਜਿੱਤ ਹੋ ਜਾਵੇਗੀ।
1: ਵਿਚਰਤ ਹੱਥੋਂ ਤਫੰਗਨ ਸੰਗ,
0: ਔਰ ਰੋਜ਼ ਜਿਹੜਾ ਆਪਾਂ ਥੋੜ੍ਹਾ ਥੋੜ੍ਹਾ ਗੋਲੀਆਂ ਚਲਾਈਏ, ਤੋਪਾਂ ਦੇ ਵਿੱਚੋਂ ਗੋਲੇ ਜਿਹੜੇ ਇਹਨਾਂ ਵੱਲ ਦਾਗਣਾ ਕਰੀਏ।
1: ਜਿੱਤ ਕਿਤ ਦੇ ਕੇ ਰੋਬ ਰਿਆਈ,
0: ਔਰ ਕਹਿੰਦੇ ਜਿੱਤ ਕਿਤ ਜਿੱਥੇ ਕਿਤੇ ਵੀ ਹੋਵੇ ਇਹਨਾਂ 'ਤੇ ਆਪਾਂ ਹਮਲਾ ਕਰਨਾ। ਚਾਰੇ ਪਾਸੇ ਰਾਜਿਆਂ ਨੇ ਘੇਰਾ ਪਾਉਣਾ, ਔਰ ਇਹਨਾਂ ਦੇ ਉੱਤੇ ਜਿੱਥੇ ਕਿਤੇ ਵੀ ਸਾਨੂੰ ਲੱਗੇ ਆਪਾਂ ਆਪਣੇ ਵੱਲੋਂ ਹੱਲਾ ਇਹਨਾਂ 'ਤੇ ਬੋਲਣਾ ਹੈ।
1: ਪਰਵੇਸਨ ਨਿਕਸਨ ਕੌਣ ਹੈ ਪਾਈ,
0: ਇੱਕ ਵਾਰੀ ਅਨੰਦਪੁਰ ਸਾਹਿਬ ਦੇ ਅੰਦਰ ਪ੍ਰਵੇਸ਼ ਕੀਤੇ ਆ ਨਾ, ਹੁਣ ਨਿਕਸਨ ਨਾ ਪਾਈ, ਇਹ ਨਿਕਲ ਨਾ ਸਕਣ ਕਿਸੇ ਤਰ੍ਹਾਂ ਵੀ, ਇਹਨਾਂ ਨੂੰ ਆਪਾਂ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲ

ਸੁਣ ਕੇ ਕਹਿੰਦਾ ਵੀ ਆਹ ਮੇਰੇ ਮਨ ਦੇ ਵਿੱਚ ਆਇਆ। ਹੁਣ ਬਾਕੀ ਜਿੰਨੇ ਰਾਜੇ ਤੁਸੀਂ ਬੈਠੇ ਹੋ ਆਪੋ ਆਪਣਾ ਮਸ਼ਵਰਾ ਦਿਓ, ਸਲਾਹ ਦਿਓ, ਮੇਰੇ ਨਾਲ ਮੇਰੀ ਗੱਲ 'ਤੇ ਜਿਹੜੀ ਆ ਉਹ ਸਹਿਮਤੀ ਜਿਹੜੀ ਆ ਪ੍ਰਗਟਾਓ, ਤਾਂ ਕਿ ਜੋ ਮੈਂ ਆਖਿਆ ਉਹ ਠੀਕ ਹੈ। ਇਸ ਤਰ੍ਹਾਂ

0: ਕਿਵੇਂ ਆਪਾਂ ਖਤਮ ਕਰਾਂਗੇ ਗੁਰੂ ਅਤੇ ਗੁਰੂ ਕੇ ਸਿੰਘਾਂ ਨੂੰ? ਇਹ ਇਸ ਤਰ੍ਹਾਂ ਨਹੀਂ ਮਿਟਣਗੇ। ਆਪਾਂ ਇਸ ਤਰ੍ਹਾਂ ਦੀ ਵਿਉਂਤਬੰਦੀ ਬਣਾਈਏ, ਇਹਦੇ ਨਾਲ ਕੀ ਹੋਏਗਾ, ਇਹ ਜਿਹੜੇ ਨੇ ਇਹ ਮਾਰੇ ਵੀ ਜਾਣਗੇ ਔਰ ਪਿਛਾਂ ਨੂੰ ਵੀ ਹਟ ਜਾਵਣਗੇ।
1: ਸਭਨ ਸੁਣ ਕੇ ਮਸਲਤ ਐਸੀ,
0: ਕਹਿੰਦੇ ਸਾਰੇ ਰਾਜੇ ਜਿੰਨੇ ਵੀ ਉੱਥੇ ਬੈਠੇ ਹੋਏ ਆ ਸਾਰਿਆਂ ਨੇ ਜਦੋਂ ਇਸ ਕਹਿਲੂਰੀ ਰਾਜੇ ਦੀ ਗੱਲ ਸੁਣਨਾ ਕੀਤੀ ਹੈ,
1: ਮਾਨੀ ਗਿਰਈ ਸੁਣ ਤਬ ਤੈਸੀ,
0: ਸਾਰਿਆਂ ਨੇ ਮੰਨ ਲਈ, ਸਹਿਮਤੀ ਪ੍ਰਗਟਾਤੀ ਵੀ ਅਸੀਂ ਸਾਰੇ ਸਹਿਮਤ ਹਾਂ ਰਾਜਾ ਭੀਮ ਚੰਦ, ਜੋ ਤੂੰ ਆਖਿਆ ਅਸੀਂ ਤੇਰੇ ਨਾਲ ਸਹਿਮਤ ਹਾਂ, ਅੱਗੇ ਹੋਵਾਂਗੇ, ਚਾਰੇ ਪਾਸੇ ਅਨੰਦਪੁਰ ਸਾਹਿਬ ਨੂੰ ਘੇਰਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਅਨਾਜ ਕਿਸੇ ਵੀ ਪਾਸਿਓਂ ਅੰਦਰ ਨਾ ਜਾ ਸਕੇ, ਰੋਜ਼ ਤੰਗ ਥੋੜ੍ਹਾ ਥੋੜ੍ਹਾ ਤੰਗ ਪਰੇਸ਼ਾਨ ਕਰਦੇ ਰਹਾਂਗੇ, ਆਪੇ ਹੀ ਇਹਨਾਂ ਨੇ ਮਿਟ ਜਾਣਾ। ਸਾਰਿਆਂ ਨੇ ਸਹਿਮਤੀ ਪ੍ਰਗਟਾਉਂਦਿਆਂ ਹੋਇਆਂ ਆਖਿਆ ਕਿ ਜੋ ਤੁਸੀਂ ਜਿਹੜਾ ਸੋਚਿਆ ਵਿਚਾਰਿਆ ਉਹ ਬਿਲਕੁਲ ਠੀਕ ਹੈ।
1: ਨਿਜ ਨਿਜ ਸਿਬਰ ਗਏ ਸ਼ਹਿ ਚਿੰਤਾ,
0: ਫੈਸਲਾ ਹੋ ਗਿਆ ਵੀ ਸਵੇਰੇ ਦਿਨ ਚੜ੍ਹਦਿਆਂ ਘੇਰਾ ਪਾਉਣਾ ਅਤੇ ਅੰਦਰ ਆਪਾਂ ਕਿਸੇ ਨੂੰ ਜਾਣ ਨਹੀਂ ਦੇਣਾ, ਬਾਹਰੋਂ ਅੰਦਰੋਂ ਬਾਹਰ ਕਿਸੇ ਨੂੰ ਆਪਾਂ ਆਉਣ ਨਹੀਂ ਦੇਣਾ। ਇਸ ਤਰ੍ਹਾਂ ਕਹਿੰਦੇ ਫਿਰ ਇਹ ਰਾਤ ਆਪੋ ਆਪਣੇ ਅਸਥਾਨਾਂ 'ਤੇ ਚਲੇ ਗਏ।
1: ਗੁਰੂ ਨਾ ਹਾਰੈ ਲਰਤ ਕਦੰਤਾ,
0: ਹੁਣ ਕਈਆਂ ਦੇ ਮਨ ਦੇ ਕਹਿ ਤੇ ਗਏ, ਰਾਜਾ ਕਹਿਲੂਰੀ ਰਾਜੇ ਨੂੰ ਭੀਮ ਚੰਦ ਨੂੰ ਕਹਿ ਕੇ ਤਾਂ ਚਲੇ ਗਏ ਪਰ ਮਨ ਵਿੱਚ ਡਰ ਬੈਠਾ ਹੋਇਆ ਵੀ ਗੁਰੂ ਨੂੰ ਕੌਣ ਹਰਾਏਗਾ। ਗੱਲਾਂ 'ਤੇ ਆਪਾਂ ਕਰ ਦਿੱਤੀਆਂ, ਫੈਸਲੇ ਤਾਂ ਲੈ ਲਏ ਪਰ ਸੱਚ ਤਾਂ ਇਹ ਹੈ ਵੀ ਗੁਰੂ ਨੂੰ ਕੌਣ ਹਰਾ ਸਕਦਾ। ਗੁਰੂ ਕਲਗੀਧਰ ਪਾਤਸ਼ਾਹ ਉਸ ਮਰਦ ਅਗੰਬੜੇ ਗੁਰੂ ਮਹਾਰਾਜ ਨੂੰ ਕੌਣ ਹਰਾਵੇਗਾ।
1: ਤਰਾਸ ਮਾਨ ਆਦੇ ਸਭ ਤਾਨਾ,
0: ਕਹਿੰਦੇ ਤਰਾਸ, ਤਰਾਸ ਦਾ ਅਰਥ ਕੀ ਹੁੰਦਾ, ਡਰ, ਮਾਨਾ। ਕਈਆਂ ਦੇ ਮਨਾਂ ਦੇ ਵਿੱਚ ਡਰ ਬੈਠਾ ਹੋਇਆ ਪਰ ਬਾਕੀ ਸਾਰਿਆਂ ਦੇ ਨਾਲ ਬੈਠੇ ਹੋਣ ਕਰਕੇ ਇਹਨਾਂ ਨੇ ਵੀ ਸਹਿਮਤੀ ਪ੍ਰਗਟਾਤੀ ਵੀ ਠੀਕ ਹੈ, ਜੋ ਤੁਸੀਂ ਸੋਚਿਆ ਅਸੀਂ ਸਾਰੇ ਉੱਦਾਂ ਹੀ ਕਰਾਂਗੇ, ਪਰ ਕੁਛ ਕੁ ਐਸੇ ਨੇ ਜਿਨ੍ਹਾਂ ਦੇ ਮਨ ਵਿੱਚ ਇਹ ਡਰ ਹੈ, ਉਹਨਾਂ ਨੂੰ ਇਹ ਡਰ ਸਤਾ ਰਿਹਾ ਕਿ ਅਸੀਂ ਜੋ ਮਰਜ਼ੀ ਕਰ ਲਈਏ ਪਰ ਸੱਚ ਨੇ ਸੱਚ ਹੀ ਰਹਿਣਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕੌਣ ਹਰਾ ਸਕਦਾ ਤੇ ਕੌਣ ਉਹਨਾਂ ਨੂੰ ਮਿਟਾ ਸਕਦਾ ਹੈ।
1: ਖਰੇ ਰਹੇ ਗਏ ਅਜ਼ੁੱਧ ਪਾਨਾ,
0: ਕਈ ਆਪੋ ਆਪਣੇ ਅਸਥਾਨਾਂ 'ਤੇ ਚਲੇ ਗਏ ਰਾਤ ਆਰਾਮ ਕਰਨ ਲਈ ਅਤੇ ਕੁਛ ਪਹਿਰਾ ਦੇਣ ਵਾਸਤੇ ਖਲੋਤੇ ਹਨ।
1: ਅਰਧਨ ਪਰ ਕੇਨਸ ਵਿਸਰਾਮੋ,
0: ਅਰਧਨ ਅੱਧਿਆਂ ਨੇ, ਸਿਪਾਹੀਆਂ ਨੇ ਆਰਾਮ ਕੀਤਾ, ਅੱਧਿਆਂ ਨੇ ਜਾਗ ਕੇ ਰਾਤ ਪਹਿਰਾ ਦਿੱਤਾ ਹੈ।
1: ਖਾਣ ਪਾਨ ਕਰ ਯਾਰ ਆਰਾਮੋ,
0: ਖਾਣ ਪਾਨ ਜਿਹੜਾ ਇਹਨਾਂ ਨੇ ਕੀਤਾ ਹੋਇਆ, ਹੁਣ ਗੁਰੂ ਕੇ ਸਿੰਘਾਂ ਦਾ ਖਾਣ ਪਾਨ ਅਤੇ ਬਾਈ ਧਾਰ ਦੇ ਰਾਜੇ ਅਤੇ ਇਹਨਾਂ ਦੇ ਸਿਪਾਹੀਆਂ ਦੇ ਖਾਣ ਪਾਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹਨਾਂ ਨੇ ਰੱਜ ਕੇ ਖਾਧਾ, ਰੱਜ ਕੇ ਪੀਤਾ ਹੈ ਅਤੇ ਰਾਤ ਆਰਾਮ ਕੀਤਾ ਹੈ।
1: ਸਭਨ ਨਿਆਮ ਨੀ ਡਰਤ ਬਿਤਾਈ,
0: ਇਸ ਤਰ੍ਹਾਂ ਕਹਿੰਦੇ ਫਿਰ ਸਾਰਿਆਂ ਨੇ ਕੁਛ ਆਰਾਮ ਕਰਕੇ ਅਤੇ ਕੁਛ ਜਾਗਦਿਆਂ, ਦੋਵੇਂ ਪਾਸੇ ਤੋਂ, ਉੱਧਰੋਂ ਵੀ ਗੁਰੂ ਕੇ ਸਿੰਘ ਪਹਿਰਾ ਦੇ ਰਹੇ ਨੇ, ਕੁਝ ਜਾਗ ਰਹੇ ਨੇ, ਕੁਝ ਆਰਾਮ ਕਰ ਰਹੇ ਨੇ। ਰਾਤ ਦਾ ਸਮਾਂ ਬਤੀਤ ਹੋਇਆ,
1: ਸ਼ੋਰਤ ਰਹੇ ਤੁਪਕ ਨਿਜ ਥਾਈ,
0: ਇਹ ਜਿਹੜੇ ਬਾਈ ਧਾਰ ਦੇ ਰਾਜਿਆਂ ਵੱਲ ਸਿਪਾਹੀ ਪਹਿਰਾ ਦਿੰਦੇ ਸੀ ਨਾ, ਇਹ ਕਿਤੇ ਕਿਤੇ ਤੁਪਕ ਭਾਵ ਬੰਦੂਕ ਵਿੱਚੋਂ ਗੋਲੀ ਚਲਾ ਦਿੰਦੇ ਸੀ ਕਿਉਂਕਿ ਅੰਦਰ ਡਰ ਵੀ ਸੀ ਨਾ ਵੀ ਕਿਤੇ ਸਿੰਘ ਨਾ ਆ ਜਾਣ, ਉਹ ਡਰ ਇਹਨਾਂ ਨੂੰ ਇਸ ਲਈ ਕਿਤੇ ਕਿਤੇ ਗੋਲੀ ਚਲਾ ਦਿੰਦੇ ਸੀ ਤਾਂ ਕਿ ਸਾਡੇ ਨੇੜੇ ਕੋਈ

0: ਕਹਿੰਦੇ ਨੇ ਪਹਿਲਾਂ ਜਿਹੜਾ ਉਹ ਜਦੋਂ ਸੂਰਜ ਦੀ ਟਿੱਕੀ ਨਿਕਲਦੀ ਹੈ ਨਾ, ਉਦੋਂ ਫਿਰ ਉਹਦੇ ਵਿੱਚ ਲਾਲੀ ਹੁੰਦੀ ਹੈ, ਉਸ ਤੋਂ ਪਹਿਲਾਂ ਥੋੜ੍ਹਾ ਥੋੜ੍ਹਾ ਜਿਹੜਾ ਉਹ ਪੀਲਾ ਪੀਲਾ ਪੰਨ ਜਾਂ ਜਿਵੇਂ ਹਨੇਰਾ ਜਾ ਰਿਹਾ ਹੁੰਦਾ ਅਤੇ ਦਿਨ ਆ ਰਿਹਾ ਹੁੰਦਾ, ਉਹ ਐਸਾ ਮਾਹੌਲ ਬਣਿਆ ਹੈ।
1: ਸੋਚ ਸਨਾਨ ਦੋਹਨ ਦਿਸ਼ਕਿਨੇ,
0: ਦੋਵੇਂ ਪਾਸੇ ਤੋਂ ਉੱਠੇ ਨੇ ਆਪੋ ਆਪਣੇ ਰਾਜੇ ਉੱਠੇ ਆ, ਸਿਪਾਹੀ ਇੱਧਰੋਂ ਗੁਰੂ ਮਹਾਰਾਜ ਗੁਰੂ ਕੇ ਸਿੰਘ ਗੁਰੂ ਕਾ ਖਾਲਸਾ ਉੱਠਦੇ ਆ, ਇਸ਼ਨਾਨ ਪਾਣੀ ਕਰਦੇ ਹਨ।
1: ਵਸਤਰ ਸ਼ਸਤਰ ਤਨ ਤਾਰ ਸਭਿਨੇ,
0: ਵਸਤਰ ਔਰ ਸ਼ਸਤਰ ਜਿਹੜੇ ਆ ਉਹ ਸਜਾਏ ਹਨ।
1: ਨਿਜ ਨਿਜ ਥਾਨ ਬਣੇ ਸਾਵਧਾਨਾ,
0: ਆਪੋ ਆਪਣੇ ਅਸਥਾਨਾਂ ਤੇ ਸਾਵਧਾਨ ਹੋਏ ਆ, ਇੱਧਰ ਗੁਰੂ ਤੇ ਗੁਰੂ ਕਾ ਖਾਲਸਾ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲੇ ਨੇ, ਜੋ ਮਰਜ਼ੀ ਹੋ ਜਾਏ ਅੰਮ੍ਰਿਤ ਵੇਲਾ ਸੰਭਾਲਣਾ ਬਹੁਤ ਜ਼ਰੂਰੀ ਹੈ। ਹੁਣ ਭਾਵੇਂ ਜੰਗ ਸਾਰਾ ਦਿਨ ਜੰਗ ਫਿਰ ਸ਼ੁਰੂ ਹੋ ਜਾਣੀ ਹੈ ਜਾਂ ਪਹਿਲਾਂ ਵੀ ਹੋਈ ਹੈ, ਪਰ ਅੰਮ੍ਰਿਤ ਵੇਲਾ ਸੰਭਾਲਣਾ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡਦੇ ਆ, ਉਸ ਦਰਿਆ 'ਤੇ ਆ ਕੇ ਰੁਕਣਾ ਕਿਉਂ? ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੰਭਾਲਣਾ ਜ਼ਰੂਰੀ ਹੈ। ਇੱਥੇ ਬੈਠ ਕੇ ਨਿਤਨੇਮ ਕਰੋ, ਆਸਾ ਕੀ ਵਾਰ ਦਾ ਕੀਰਤਨ ਕਰੋ, ਫਿਰ ਜਦੋਂ ਅਰਦਾਸਾ ਆਪਾਂ ਸੋਧਾਂਗੇ, ਅਰਦਾਸ ਬੇਨਤੀ ਕਰਕੇ ਫਿਰ ਇਹ ਦਰਿਆ ਪਾਰ ਕਰਨਾ, ਫਿਰ ਜੋ ਹੋਏਗਾ ਉਹਦੇ ਹੁਕਮ 'ਚ ਦੇਖੀ ਜਾਏਗੀ, ਪਰ ਅੰਮ੍ਰਿਤ ਵੇਲਾ ਸੰਭਾਲਣਾ ਬਹੁਤ ਜ਼ਰੂਰੀ ਹੈ। ਅਸੀਂ ਥੋੜ੍ਹੇ ਮੌਤ ਢਿੱਲੇ ਮੱਠੇ ਹੋ ਜਾਈਏ ਨਾ ਤਾਂ ਸਾਡਾ ਨਿਤਨੇਮ ਵੀ ਢਿੱਲਾ ਪੈ ਜਾਂਦਾ ਹੈ। ਕੋਈ ਖਬਰ ਐਸੀ ਆ ਜਾਏ, ਕੋਈ ਥੋੜ੍ਹਾ ਬਹੁਤ ਕਿਤੇ ਕੁਛ ਹੋ ਜਾਏ, ਬੰਦੇ ਦਾ ਅੰਮ੍ਰਿਤ ਵੇਲਾ ਖੁੰਝ ਜਾਂਦਾ ਹੈ। ਚਲੋ ਕੁਝ ਕਹਿ ਲਓ ਕਿ ਕੋਈ ਔਖਾ ਸਮਾਂ, ਕੋਈ ਦੁੱਖ, ਖੁਸ਼ੀ ਦੇ ਸਮੇਂ ਵੀ ਪਿਛਲੇ ਦਿਨਾਂ 'ਚ ਬੜੀ ਵਾਰ ਤੁਹਾਡੇ ਨਾਲ ਸਾਂਝ ਪਾਈ, ਬੜੇ ਸੱਜਣ ਮਿਲਦੇ ਆ, ਕਹਿੰਦੇ ਜੀ 4 ਦਿਨ ਹੋ ਗਏ ਨਿਤਨੇਮ ਨਹੀਂ ਹੋ ਰਿਹਾ। ਕਿਉਂ? ਕਹਿੰਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ 'ਤੇ ਸੀ, ਖੁਸ਼ੀ ਵੇਲੇ ਵੀ ਨਿਤਨੇਮ ਗਿਆ। ਚਲੋ ਦੁੱਖ ਦੀ ਕੋਈ ਘੜੀ ਆਈ ਅਤੇ ਮੰਨਿਆ ਵੀ ਬੰਦਾ ਬਹੁਤ ਪਰੇਸ਼ਾਨ ਦੁਖੀ ਹੈ, ਨਹੀਂ ਹੋਇਆ, ਪਰ ਖੁਸ਼ੀ ਦੇ ਮਾਹੌਲ ਵਿੱਚ ਵੀ ਅਸੀਂ ਨਿਤਨੇਮ ਖੁੰਝਾ ਬੈਠਦੇ ਹਾਂ ਅਤੇ ਮੁੜ ਕੇ 4 ਦਿਨ ਅੱਗੇ ਹੋਰ ਨਿਤਨੇਮ ਨਹੀਂ ਫਿਰ ਬਣਦਾ। ਫਿਰ ਅਰਦਾਸ ਕਰੋ ਸਾਡੀ ਕਿ ਸਾਡਾ ਦੁਬਾਰਾ ਫਿਰ ਅੰਮ੍ਰਿਤ ਵੇਲਾ ਸੰਭਲ ਜਾਏ, ਨਿਤਨੇਮ ਸਾਡਾ ਹੋ ਜਾਏ। ਇਹਦਾ ਇਸੇ ਲਈ ਮਹਾਰਾਜ ਨੇ ਕਿਹਾ ਸੀ ਨਾ ਕਿ ਤੂੰ ਇਹਨੂੰ ਸਮ ਕਰ, ਤੂੰ ਇਹਨੂੰ ਬਰਾਬਰ ਕਰ ਲੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹੇ ਔਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮੰਨੈ। ਤੂੰ ਦੁੱਖ ਔਰ ਸੁੱਖ ਨੂੰ ਬਰਾਬਰ ਕਰ, ਦੁੱਖ ਵਿੱਚ ਵੀ ਅੰਮ੍ਰਿਤ ਵੇਲਾ ਸੰਭਾਲ ਅਤੇ ਸੁੱਖ ਵਿੱਚ ਵੀ ਅੰਮ੍ਰਿਤ ਵੇਲਾ ਸੰਭਾਲ। ਇਹ ਸੰਭਾਲਣਾ ਸਿਖਾਇਆ ਹੈ ਮਹਾਰਾਜ ਨੇ, ਸਿਰਫ ਕਹਿਣ ਮਾਤਰ ਨਹੀਂ ਹੈ ਵੀ ਕਹਿ ਦਿੱਤਾ ਜੀ ਗੁਰੂ ਕੇ ਸਿੱਖੋ ਅੰਮ੍ਰਿਤ ਵੇਲਾ ਸੰਭਾਲਿਆ ਕਰੋ, ਨਹੀਂ, ਖੁਦ ਆਪ ਮਹਾਰਾਜ ਜੀ ਨੇ ਦੁੱਖ ਸੁੱਖ ਦੇ ਸਮੇਂ, ਔਖੇ ਸੌਖੇ ਸਮੇਂ ਅੰਮ੍ਰਿਤ ਵੇਲਾ ਸੰਭਾਲ ਕਰਕੇ ਦਿਖਾਇਆ ਹੈ ਮਹਾਰਾਜ ਨੇ, ਪ੍ਰੈਕਟੀਕਲ ਕਰਕੇ ਦਿਖਾਇਆ ਹੈ। ਇੱਕ ਹੁੰਦਾ ਨਾ ਚਲੋ ਗੱਲਾਂ ਕਰਤੀਆਂ ਤਾਂ ਠੀਕ ਹੈ, ਨਹੀਂ। ਹੁਣ ਇੱਥੇ ਦੇਖੋ ਸਾਰਾ ਦਿਨ ਗੁਰੂ ਕੇ ਸਿੰਘ ਲੜਦੇ ਰਹੇ, ਅਸੀਂ ਤਾਂ ਕਿਤੇ ਜਾ ਕੇ ਵਾਪਸ ਆਈਏ ਨਾ, ਬੰਦਾ ਕਹਿੰਦਾ ਮੈਂ ਤਾਂ ਥੱਕ ਗਿਆ, ਹੁਣ ਮੇਰੇ ਕੋਲੋਂ ਪਾਠ ਨਹੀਂ ਹੋਣਾ, ਮੈਂ ਤਾਂ ਬਸ ਜੀ ਹੁਣ ਥੱਕਿਆ ਪਿਆ, ਅਤੇ ਸਾਰਾ ਦਿਨ ਜਿਹੜੇ ਜੂਝਦੇ ਰਹੇ ਉਹ ਥੱਕੇ ਨਹੀਂ ਹੋਣਗੇ। ਅੰਮ੍ਰਿਤ ਵੇਲੇ ਉੱਠ ਕੇ ਫਿਰ ਨਿਤਨੇਮ ਉਹਨਾਂ ਨੇ ਕੀਤਾ, ਆਸਾ ਕੀ ਵਾਰ ਦੇ ਕੀਰਤਨ ਨਾਲ ਜੁੜਦੇ ਆ, ਰੱਬੀ ਬਾਣੀ ਦਾ ਅਭਿਆਸ ਚੱਲਦਾ ਹੈ। ਉੱਧਰਲੇ ਪਾਸੇ ਵੀ ਜਿਹੜਾ ਉਹ ਰਾਜੇ ਅਤੇ ਉਹਨਾਂ ਦੇ ਸਿਪਾਹੀ ਤਿਆਰ ਹੁੰਦੇ ਹਨ।
1: ਦੁੰਦਪ ਵਾਜੇ ਅਲਪ ਮਹਾਨਾ,
0: ਦਿਨ ਚੜਿਆ, ਜਦੋਂ ਦਿਨ ਚੜਿਆ ਤੇ ਦੋਵੇਂ ਪਾਸੇ ਤੋਂ ਨਗਾਰੇ ਵੱਜਦੇ ਹਨ।
1: ਸ਼ੰਖ ਘਨੇ ਸਹਿਨਾਏ ਨ ਫਿਰਨਾ,
0: ਕਹਿੰਦੇ ਸ਼ੰਖ ਵੀ ਵੱਜੇ ਆ, ਸਹਿਨਾਈਆਂ ਵੀ ਜਿਹੜੀਆਂ ਪੁਰਾਤਨ ਸਮੇਂ ਦੇ ਸਾਜ ਨੇ ਉਹ ਵੀ ਵੱਜਦੇ ਹਨ।
1: ਮੱਡੇ ਢੋਲ ਉਤਸਾਹਨ ਵੀਰਨ,
0: ਜਿਹੜੇ ਵੀਰਨ, ਵੀਰਨ ਮਤਲਬ ਯੋਧੇ, ਉਤਸ਼ਾਹ ਮਤਲਬ ਜੋਸ਼ ਭਰਨ ਵਾਲੇ, ਨਗਾਰੇ ਉੱਤੇ ਚੋਟ ਇੱਦਾਂ ਇਸ ਤਰ੍ਹਾਂ ਦਿੱਤੀ ਜਾਂਦੀ ਹੈ ਵੀ ਜਿਹੜੇ ਸੂਰਵੀਰ ਯੋਧੇ ਨੇ, ਸਿਪਾਹੀ ਨੇ, ਉਹਨਾਂ ਅੰਦਰ ਜੋਸ਼ ਭਰ ਜਾਏ। ਇਸ ਤਰ੍ਹਾਂ ਕਹਿੰਦੇ ਫਿਰ ਚੋਟ ਜਿਹੜੀ ਉਹ ਨਗਾਰੇ 'ਤੇ ਦੋਵੇਂ ਪਾਸਿਆਂ ਤੋਂ ਦਿੱਤੀ ਜਾ ਰਹੀ ਹੈ।
1: ਚੜੀ ਜਮੁੰਗ ਸਭ ਰਾਜਨ ਕੇਰੀ,
0: ਇੱਧਰੋਂ ਰਾਜੇ ਅਤੇ ਰਾਜੇ ਦੀ ਜਿਹੜੀ ਚੰਮੂ ਸੈਨਾ ਉਹ ਤਿਆਰ ਬਰ ਤਿਆਰ ਹੋ ਕੇ ਕਹਿੰਦੇ ਨੇ ਹੁਣ ਅੱਗੇ ਨੂੰ ਇਹਨਾਂ ਨੇ ਵਧਣਾ ਹੈ, ਆਪੋ ਆਪਣੇ ਘੋੜਿਆਂ ਤੇ ਸਵਾਰ ਹੋਏ ਹਨ।
1: ਹਵੈ ਨਾ ਸਕੈ ਆਨੰਦਪੁਰ ਹੇਰੀ,
0: ਆਨੰਦਪੁਰ ਸਾਹਿਬ ਦੇ ਨੇੜੇ ਨਹੀਂ ਗੁਰੂ ਕੇ ਖਾਲਸੇ ਨੇ ਆਉਣ ਦਿੱਤਾ, ਇਹ ਗੁਰੂ ਮਹਾਰਾਜ ਦੇ ਹੱਦ ਦੇ ਅੰਦਰ ਤੱਕ ਨਹੀਂ ਆ ਸਕੇ। ਆਪਾਂ ਇਤਿਹਾਸ ਲੜੀ ਵਾਰ ਤੁਸੀਂ ਸੁਣ ਰਹੇ ਹੋ ਨਾ, ਜਦੋਂ ਗੁਰੂ ਕੇ ਸਿੰਘ ਨੇ ਨਿਸ਼ਾਨੂ ਸਾਹਿਬ ਉੱਥੇ ਝੁਲਾ ਦਿੱਤਾ ਤੇ ਕਿਸੇ ਦੀ ਹਿੰਮਤ ਨਹੀਂ ਪਈ ਵੀ ਉਸ ਨਿਸ਼ਾਨੂ ਸਾਹਿਬ ਨੂੰ ਉੱਥੋਂ ਦੀ ਦੁਬਾਰਾ ਪੁੱਟ ਸਕੇ ਜਿੱਥੇ ਗੁਰੂ ਕੇ ਸਿੰਘ ਨੇ ਗੱਢ ਦਿੱਤਾ। ਕੋਸ਼ਿਸ਼ਾਂ ਬੜੀਆਂ ਹੋਈਆਂ ਪਰ ਉੱਥੇ ਤੱਕ ਪਹੁੰਚ ਕੋਈ ਨਹੀਂ ਸਕਿਆ। ਆਨੰਦਪੁਰ ਸਾਹਿਬ ਦੀ ਹੱਦ ਅੰਦਰ ਨਹੀਂ ਗੁਰੂ ਕੇ ਖਾਲਸੇ ਨੇ ਆਉਣ ਦਿੱਤਾ। ਇਹਨਾਂ ਨੇ ਆਪੋ ਆਪਣੀਆਂ ਕੋਸ਼ਿਸ਼ਾਂ ਬਹੁਤ ਕਰਕੇ ਦੇਖ ਲਈਆਂ ਸਨ।
1: ਦੂਰ ਦੂਰ ਲੱਗ ਪਸਰੀ ਕਨੀ,
0: ਇਹ ਦੂਰ ਦੂਰ ਜਿਹੜੇ ਆ ਰਾਜੇ ਤੇ ਇਹਨਾਂ ਦੇ ਸਿਪਾਹੀ ਆਪੋ ਆਪਣੇ ਡੇਰੇ ਲਾ ਕੇ ਬੈਠੇ ਸਨ।
1: ਘੇਰਨ ਕੋ ਡੇਰੇ ਕਰਨੀ,
0: ਹੁਣ ਰਾਤ ਜੋ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਕਿ ਆਨੰਦਪੁਰ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰਨਾ, ਹੁਣ ਉਸ ਮੁਤਾਬਕ ਇਹ ਰਾਜੇ ਆਪੋ ਆਪਣੀ ਸੈਨਾ ਲੈ ਕੇ ਚਾਰੇ ਪਾਸੇ ਆਨੰਦਪੁਰ ਸਾਹਿਬ ਨੂੰ ਘੇਰਦੇ ਹਨ।
1: ਤਬ ਸਤਿਗੁਰ ਗੰਜੈਲ ਚਲਾਈ,
0: ਔਰ ਇਹਨਾਂ ਨੇ ਘੇਰਿਆ ਤੇ ਘੇਰ ਕੇ ਹੁਣ ਦੇਖੋ ਇਤਿਹਾਸ ਗਵਾਹ ਹੈ ਕਿ ਸਤਿਗੁਰੂ ਮਹਾਰਾਜ ਤੇ ਗੁਰੂ ਕੇ ਖਾਲਸੇ ਨੇ ਕਦੇ ਪਹਿਲਾ ਵਾਰ ਨਹੀਂ ਕੀਤਾ, ਕਦੇ ਨਹੀਂ। ਹਾਂ, ਸਾਹਮਣੇ ਵਾਲੇ ਨੂੰ ਕਿਹਾ ਜਾਂਦਾ ਵੀ ਜੇ ਤੂੰ ਚੜ੍ਹ ਕੇ ਆਇਆ ਤੇ ਪਹਿਲਾਂ

0: ਗੋਲੀ ਜਿਹੜੀ ਆ ਉਹ ਚਲਾਉਣੀ ਕੀਤੀ ਹੈ।
1: ਮਗਨ ਤੋਪ ਡੋਂਗ ਥਿਰ ਥਾਈ,
0: ਔਰ ਕਹਿੰਦੇ ਜਿਹੜੀ ਛੋਟੀ ਤੋਪ ਹੈ, ਮਹਾਰਾਜ ਨੇ ਸਿੰਘਾਂ ਨੂੰ ਆਖਿਆ ਵੀ ਇਹਦੇ ਵਿੱਚ ਬਰੂਦ ਪਾ ਤੇ ਇਸ

0: ਜਿਹੜੀ ਬੰਦੂ ਦੂਰ ਤੱਕ ਜਿਹਦੀ ਮਾਰ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਆਪਣੇ ਸਿੰਘਾਂ ਨੂੰ ਵੀ ਕਹਿੰਦੇ ਆ ਵੀ ਇਹਦੇ ਨਾਲ ਤੁਸੀਂ ਜਿਹੜਾ ਉਹ ਸਾਹਮਣੇ ਵਾਲੇ ਦਾ ਸਾਹਮਣਾ ਮੁਕਾਬਲਾ ਕਰਨਾ ਹੈ।
1: ਤੱਕ ਤੱਕ ਸੇਵਰ ਹੱਤੀ ਤਬ ਭਰ ਭਰ।
0: ਉਸ ਵੇਲੇ ਗੁਰੂ ਕੇ ਸਿੰਘ ਗੁਰੂ ਕਾ ਖਾਲਸਾ ਪਤਾ ਲੱਗ ਗਿਆ ਵੀ ਹੁਣ ਇਹਨਾਂ ਨੇ ਘੇਰਾ ਪਾ ਲਿਆ ਹੈ ਚਾਰੇ ਪਾਸੇ ਤੋਂ, ਘੇਰਾਬੰਦੀ ਅਨੰਦਪੁਰ ਸਾਹਿਬ ਨੂੰ ਕੀਤੀ ਹੋਈ ਹੈ। ਅਤੇ ਗੁਰੂ ਮਹਾਰਾਜ ਕਹਿੰਦੇ ਹੁਣ ਪਹਿਲ ਇਹਨਾਂ ਨੇ ਕਰ ਦਿੱਤੀ ਹੈ, ਰਾਤ ਸਲਾਹ ਮਸ਼ਵਰਾ ਕਰਕੇ ਦਿਨ ਚੜ੍ਹਦਿਆਂ ਪਹਿਲ ਇਹਨਾਂ ਨੇ ਕਰ ਦਿੱਤੀ ਹੈ, ਹੁਣ ਇਹਨਾਂ ਦਾ ਜਵਾਬ ਦੇਣਾ ਸਾਡਾ ਫਰਜ਼ ਬਣਦਾ ਹੈ।
1: ਦੂਰ ਦੂਰ ਲਗ ਮਾਰ ਹਟਾਏ।
0: ਫਿਰ ਗੁਰੂ ਕਾ ਖਾਲਸਾ ਡਟ ਗਿਆ ਚਾਰੇ ਪਾਸੇ, ਜਿੰਨੀ ਗਿਣਤੀ ਦੇ ਨੇ ਚਾਰੇ ਪਾਸੇ ਮੋਰਚਾ ਸੰਭਾਲ ਲਿਆ, ਔਰ ਆਪਣੀਆਂ ਬੰਦੂਕਾਂ ਦੇ ਵਿੱਚੋਂ ਜਿਹੜੀ ਦੂਰ ਤੱਕ ਮਾਰ ਕਰਨ ਵਾਲੀਆਂ ਬੰਦੂਕਾਂ ਨੇ ਉਹਨਾਂ ਚੋਂ ਗੋਲੀਆਂ ਚਲਾਉਂਦੇ ਹਨ।
1: ਲੇ ਲੇ ਓਟ ਥਿਰੈ ਸਮੁਦਾਏ।
0: ਔਰ ਕਹਿੰਦੇ ਨੇ ਜਿੱਥੇ ਜਿੱਥੇ ਮੋਰਚਾ ਲੱਗਾ ਉਹਦਾ ਸਹਾਰਾ ਲੈ ਕੇ ਇਹਨਾਂ ਨੂੰ ਫਿਰ ਮੂੰਹ ਤੋੜ ਜਵਾਬ ਦਿੰਦੇ ਹਨ।
1: ਭਾਇਓ ਖਾਲਸਾ ਤਿਆਰ ਲੜਾਈ।
0: ਗੁਰੂ ਕਾ ਖਾਲਸਾ ਤੇ ਤਿਆਰ ਪਰ ਤਿਆਰ ਹੀ ਰਹਿੰਦਾ ਹੈ, ਗੁਰੂ ਕਾ ਖਾਲਸਾ ਤੇ ਹਰ ਵੇਲੇ ਹੀ ਤਿਆਰ ਹੈ, ਜਦੋਂ ਮਰਜ਼ੀ ਦੁਸ਼ਮਣ ਜਿਹੜਾ ਉਹ ਚੜ੍ਹ ਕੇ ਆ ਜਾਵੇ ਤੇ ਗੁਰੂ ਕਾ ਖਾਲਸਾ ਤੇ ਹਰ ਵੇਲੇ ਤਿਆਰ ਪਰ ਤਿਆਰ ਹੀ ਰਹਿੰਦਾ ਹੈ। ਅਸੀਂ ਅੰਦਰ ਹਰ ਵੇਲੇ ਦੇਖੋ ਜਦੋਂ ਗੱਲ ਸੂਰਮੇ ਦੀ ਬਹਾਦਰੀ ਦੀ ਆਉਂਦੀ ਹੈ ਤੇ ਇਹ ਹਰ ਵਾਰੀ ਇਹ ਬੇਨਤੀ ਕਰੀਦੀ ਹੈ ਵੀ ਅੰਦਰ ਹਰ ਵੇਲੇ ਸ਼ਬਦ ਚੱਲਦਾ ਰਹਿਣ ਦਿਆ ਕਰੋ। ਜਿਹੜਾ ਸ਼ਬਦ ਤੁਹਾਨੂੰ ਕੰਠ ਹੈ ਨਾ, ਕੋਈ ਬਾਣੀ ਕੰਠ ਹੈ, ਕੋਈ ਸ਼ਬਦ ਕੰਠ ਹੈ, ਉਹਨੂੰ ਚੱਲਦਾ ਰਹਿਣ ਦਿਆ ਕਰੋ। ਪਤਾ ਕਿਉਂ? ਉਹ ਵੀ ਇੱਕ ਤਿਆਰੀ ਹੁੰਦੀ ਹੈ, ਪਤਾ ਨਹੀਂ ਕਿਹੜੇ ਵੇਲੇ ਕਿੱਥੋਂ ਦੁਸ਼ਮਣ ਨੇ ਆ ਜਾਣਾ, ਕਿਹੜੇ ਦੁਸ਼ਮਣ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਪਤਾ ਨਹੀਂ ਕਿਹੜੇ ਪਾਸਿਓਂ ਆ ਜਾਏ। ਅਤੇ ਸਾਡੀ ਦੇ ਅੰਦਰ ਤਿਆਰੀ ਹਰ ਵੇਲੇ ਰਹਿਣੀ ਚਾਹੀਦੀ ਹੈ ਨਾ। ਜੇ ਅੰਦਰ ਸ਼ਬਦ ਦਾ ਤੀਰ ਹਰ ਵੇਲੇ ਚੱਲਦਾ ਰਹੇਗਾ ਤਾਂ ਇਹ ਆਪਣਾ ਜ਼ੋਰ ਪਾਈ ਨਹੀਂ ਸਕਦੇ। ਇਹਨਾਂ ਦਾ ਜ਼ੋਰ ਸਾਡੇ ਮਨ 'ਤੇ ਚੱਲਣਾ ਹੀ ਉਦੋਂ ਹੈ ਜਦੋਂ ਸਾਡੇ ਮਨ ਵਿੱਚੋਂ ਸ਼ਬਦ ਵਿਸਰ ਜਾਏਗਾ। ਦੁਸ਼ਮਣ ਕਦੋਂ ਹਮਲਾ ਕਰਦਾ? ਜਦੋਂ ਉਹਨੂੰ ਪਤਾ ਵੀ ਸਾਹਮਣੇ ਵਾਲਾ ਜਿਹੜਾ ਉਹ ਹੁਣ ਕਹਿ ਲਓ ਕਿ ਆਲਸੀ ਹੋ ਗਿਆ ਜਾਂ ਢਿੱਲਾ ਪੈ ਗਿਆ, ਹੁਣ ਆਪਣਾ ਹਮਲਾ ਕਰ ਦਿਓ ਇਹਦੇ 'ਤੇ। ਇਸ ਮਨ ਨੂੰ ਅਸੀਂ ਢਿੱਲਾ ਪੈਣ ਹੀ ਨਹੀਂ ਦੇਣਾ, ਇਹਨੂੰ ਆਲਸੀ ਹੋਣ ਹੀ ਨਹੀਂ ਦੇਣਾ। ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ। ਜਦੋਂ ਹੀ ਅਵੇਸਲਾ ਹੋਇਆ ਉਦੋਂ ਹੀ ਇਹਨਾਂ ਨੇ ਦੁਸ਼ਮਣਾਂ ਨੇ ਆ ਕੇ ਹੱਲਾ ਬੋਲ ਦੇਣਾ। ਇਸ ਲਈ ਤਿਆਰੀ, ਗੁਰੂ ਕਾ ਖਾਲਸਾ ਤਿਆਰ ਪਰ ਤਿਆਰ ਰਹਿੰਦਾ ਹੈ। ਉਹ ਤੁਰਿਆ ਫਿਰਦਾ ਵੀ ਅੰਦਰ ਸ਼ਬਦ ਚੱਲਦਾ ਰਹਿੰਦਾ ਹੈ, ਉਹਦੇ ਅੰਦਰ ਸੁੱਤਾ ਪਿਆ ਵੀ ਅੰਦਰ ਸ਼ਬਦ ਚੱਲਦਾ ਰਹਿੰਦਾ ਹੈ, ਅਤੇ ਬਾਹਰੋਂ ਵੀ ਗੁਰੂ ਕਾ ਖਾਲਸਾ ਤਿਆਰ ਪਰ ਤਿਆਰ ਰਹਿੰਦਾ ਹੈ। ਕਹਿੰਦੇ ਗੁਰੂ ਕੇ ਖਾਲਸੇ ਨੇ ਤਿਆਰ ਜਿਹੜੀ ਤਿਆਰੀ ਹੈ ਉਹ ਮੁਕੰਮਲ ਕੀਤੀ ਹੋਈ ਹੈ।
1: ਸ਼ਹਿ ਨਾ ਸਕੈ ਰਿਪ ਕੀ ਵਰਿਆਈ।
0: ਕਹਿੰਦੇ ਨੇ ਗੁਰੂ ਪਾਤਸ਼ਾਹ ਦੇ ਗੁਰੂ ਕਾ ਖਾਲਸਾ ਜਦੋਂ ਇਹਨਾਂ

0: ਇਸ ਲਈ ਉਹ ਚਾਰੇ ਪਾਸੇ ਆਨੰਦਪੁਰ ਸਾਹਿਬ ਨੂੰ ਘੇਰਾਬੰਦੀ ਉਹਨਾਂ ਕੀਤੀ। ਹੁਣ ਗੁਰੂ ਕਾ ਖਾਲਸਾ ਵੀ ਚਾਰੇ ਪਾਸੇ ਜਿਹੜਾ ਹੈ ਉਹ ਵਿਚਰਦਾ ਹੋਇਆ ਨਜ਼ਰ ਆਉਂਦਾ ਹੈ।
1: ਤੇਰੇ ਮੋਰਚਨਾ ਮੈਂ ਸਭ ਕੋਈ,
0: ਇਹਨਾਂ ਨੇ ਵੀ ਮੋਰਚੇ ਆਪਣੇ ਲਾਏ। ਉਹ ਇਹ ਸੋਚ ਕੇ ਆਏ ਆ ਵੀ ਅੱਜ ਸਾਰਾ ਦਿਨ ਜੰਗ ਤੇ ਹੋਣੀ ਹੈ, ਪਰ ਕੋਸ਼ਿਸ਼ ਹੈ ਵੀ ਅਨਾਜ ਨਾ ਅੰਦਰ ਜਾਏ ਤੇ ਥੋੜਾ ਥੋੜਾ ਫਿਰ ਇਹਨਾਂ ਤੇ ਹਮਲਾ ਕਰਦੇ ਰਵਾਂਗੇ, ਫਿਰ ਆਪੇ ਹੀ ਇਹ ਕਮਜ਼ੋਰ ਪੈ ਜਾਣਗੇ। ਪਰ ਗੁਰੂ ਕੇ ਖਾਲਸੇ ਨੇ ਜਿਹੜੇ ਮੋਰਚੇ ਲਾਏ ਆ ਉਹਨਾਂ ਤੇ ਉਹ ਡਟੇ ਹੋਏ ਹਨ।
1: ਲੱਗੀ ਤੁਪੰਗੈ ਤੜਪੜ ਛੁੱਟਣ,
0: ਦੋਵੇਂ ਪਾਸੇ ਤੋਂ ਫਿਰ ਇੱਕ ਦੂਜੇ ਉੱਤੇ ਵਾਰ ਜਿਹੜਾ ਸੀ ਹੋ ਰਿਹਾ, ਬੰਦੂਕਾਂ ਵਿੱਚੋਂ ਗੋਲੀਆਂ ਚੱਲਦੀਆਂ ਤੇ ਕੜਕੜ ਦੀਆਂ ਆਵਾਜ਼ਾਂ ਆ ਰਹੀਆਂ ਹਨ।
1: ਸਿਰ ਛਾਤੀ ਗੰਨ ਸੋਬਟਨ ਫੁੱਟਣ,
0: ਕਹਿੰਦੇ ਕਿਸੇ ਦੇ ਸਿਰ ਤੇ ਕਿਸੇ

0: ਦੇ ਛਾਤੀ ਦੇ, ਕਿਸੇ ਦੇ ਲੱਤ, ਕਿਸੇ ਦੇ ਬਾਂਹ ਉੱਤੇ ਆ ਕੇ ਇਹ ਗੋਲੀਆਂ ਲੱਗਦੀਆਂ ਹਨ।
1: ਲੈ ਲੈ ਆੜ ਤਰੇ ਤੱਕ ਮਾਰੇ।
0: ਹੁਣ ਉਹ ਲੁਕਦੇ ਤੇ ਛੁਪਦੇ ਆ, ਕਿਉਂਕਿ ਡਰੇ ਤਾਂ ਉਹ ਪਹਿਲਾਂ ਹੀ ਹੋਏ ਸਨ। ਇਹਦਾ ਹੁਣ ਰਾਜਿਆਂ ਨੇ ਸਲਾਹ ਕੀਤੀ ਵੀ ਆਪਾਂ ਅੱਗੇ ਹੁੰਦੇ ਹਾਂ, ਹੁਣ ਉਹ ਲੁਕਦੇ ਤੇ ਛੁਪਦੇ ਆ ਵੀ ਕਿਤੇ ਕਿਸ ਓਟ ਮਿਲ ਜਾਏ, ਕਿਤੇ ਕੋਈ ਸਹਾਰਾ ਮਿਲ ਜਾਏ। ਇਹ ਉਹ ਗੁਰੂ ਕੇ ਖਾਲਸੇ ਵੱਲੋਂ ਜਿਹੜਾ ਵਾਰ ਕੀਤਾ ਜਾ ਰਿਹਾ ਹੈ ਉਹਦੇ ਤੋਂ ਸਾਡਾ ਬਚਾਅ ਹੋ ਜਾਵੇ।
1: ਸੋਪਟ ਤੋਂ ਰੰਗ ਭੂਮ ਪਰ ਡਰ।
0: ਜਿਹੜੇ ਸਿਪਾਹੀ ਘੋੜਿਆਂ ਤੇ ਸਵਾਰ ਹੋ ਕੇ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਆ, ਉਹ ਘੋੜਿਆਂ ਸਮੇਤ ਹੀ

0: ਹੈ, ਫਿਰ ਉਸੇ ਵੇਲੇ ਨਾਲ ਦੀ ਨਾਲ ਭਰਦੇ ਵੀ ਹਨ।
1: ਗੁਲਕਾਂ ਠੋਕ ਠੋਕ ਗੱਜ ਨਾਲੇ,
0: ਗੁਲਕਾਂ ਭਾਵ ਗੋਲੀਆਂ ਉਹਦੇ ਵਿੱਚ ਭਰ ਭਰ ਕੇ ਫਿਰ ਦੁਬਾਰਾ ਚਲਾਉਂਦੇ ਹਨ।
1: ਪਸਰ ਗਈ ਚੌਂ ਦਿਸਨ ਲੜਾਈ,
0: ਹੁਣ ਚਾਰੇ ਪਾਸੇ ਕਹਿ ਲਓ ਕਿ ਹਮਲਾ ਹੋ ਰਿਹਾ, ਚਾਰੇ ਪਾਸੇ ਇਹ ਜੰਗ ਹੋ ਰਹੀ ਹੈ, ਚਾਰੇ ਪਾਸੇ ਬਾਈ ਧਾਰ ਦੇ ਰਾਜਿਆਂ ਨੇ ਸਿਪਾਹੀ ਲੈ ਕੇ ਘੇਰਾਬੰਦੀ ਕੀਤੀ, ਅਤੇ ਗੁਰੂ ਕਾ ਖਾਲਸਾ ਵੀ ਚਾਰੇ ਪਾਸੇ ਹੈ, ਚਾਰੇ ਪਾਸੇ ਉਹਨਾਂ ਮੋਰਚੇ ਲਾਏ ਆ। ਹੁਣ ਇਹ ਜਿਹੜੀ ਲੜਾਈ ਇੱਕ ਪਾਸੇ ਇੱਕ ਦਿਸ਼ਾ ਦੀ ਨਹੀਂ ਹੈ, ਦੋ ਦਿਸ਼ਾ ਜਾਂ ਹੁਣ ਇਹ ਚਾਰੇ ਪਾਸੇ ਦੀ ਲੜਾਈ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ।
1: ਦਸ ਤਰਵਾ ਕਰ ਸ਼ਿਸ਼ਤ ਲਗਾਈ,
0: ਕਹਿੰਦੇ ਇਸ ਤਰ੍ਹਾਂ ਫਿਰ ਚਾਰੇ ਪਾਸੇ ਤੋਂ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਡਟ ਕੇ

0: ਮਾੜੀ ਜਿਹੀ ਵੀ ਢਿੱਲ ਜਿਹੜੀ ਆ ਉਹ ਬਹੁਤ ਵੱਡਾ ਨੁਕਸਾਨ ਹੋ ਸਕਦਾ। ਇਹ ਢਿੱਲ ਨਹੀਂ ਪੈਣ ਦਿੰਦੇ, ਮਾੜੀ ਜਿਹੀ ਢਿੱਲ ਹੋਈ ਉੱਧਰੋਂ ਦੁਸ਼ਮਣ ਨੇ ਅਗਾਂਹ ਵੱਧ ਆਉਣਾ, ਅਤੇ ਉਹ ਅਗਾਂਹ ਵੱਧ ਆਇਆ ਅਤੇ ਫਿਰ ਇਹਨਾਂ ਦੇ ਉੱਤੇ ਪੂਰਾ ਜ਼ੋਰ ਨਹੀਂ ਪੈ ਸਕਦਾ, ਇਹਨਾਂ ਨੂੰ ਅੱਗੇ ਨਹੀਂ ਵਧਣ ਦੇਣਾ, ਇਹਨਾਂ ਨੂੰ ਅਨੰਦਪੁਰ ਸਾਹਿਬ ਦੀ ਹੱਦ ਦੇ ਅੰਦਰ ਨਹੀਂ ਆਉਣ ਦੇਣਾ। ਇਸ ਲਈ ਬਿਨਾਂ ਕਹਿੰਦੇ ਢਿੱਲ ਮੱਠ ਕੀਤੀਆਂ ਲਗਾਤਾਰ ਉਹਨਾਂ ਦੇ ਕਦਮਾਂ ਨੂੰ ਰੋਕਿਆ ਜਾ ਰਿਹਾ ਹੈ।
1: ਰਾਖੇ ਦੂਰ ਬਰਜ ਕਰ ਹਰੀ,
0: ਰਾਖੇ ਦੂਰ ਅਨੰਦਪੁਰ ਸਾਹਿਬ ਦੀ ਹੱਦ ਤੋਂ ਦੂਰ ਹੀ ਰੱਖਦੇ ਆ। ਬਰਜ, ਬਰਜ ਮੈਨੇ ਰੋਕਣਾ, ਜਿਹੜਾ ਨੇੜੇ ਆਉਂਦਾ ਫਿਰ ਉਹਨੂੰ

0: ਤੋਪ ਦੇ ਵਿੱਚੋਂ ਬਰੂਦ ਉਸ ਗੋਲੇ ਦੀ ਮਾਰ ਪੈਂਦੀ ਹੈ।
1: ਕੇਤਕ ਚੜੇ ਸੂਰ ਪਹਾੜੀ,
0: ਕਹਿੰਦੇ ਕਈ ਜਿਹੜੇ ਆ ਸੌਰ, ਸੌਰ ਕਹਿੰਦੇ ਆ ਸੂਰਮੇ ਪਹਾੜੀ, ਪਹਾੜੀ ਕਈ ਸੂਰਮੇ ਸਿਪਾਹੀ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਤੇਜ਼ੀ ਨਾਲ ਅੱਗੇ ਵੱਧਦੇ ਹਨ।
1: ਉਤਰੇ ਦੂਰ ਜਾਏ ਡਰਧਾਰੀ,
0: ਜਦੋਂ ਅੱਗੇ ਤੇਜ਼ੀ ਨਾਲ ਵੱਧਦੇ ਹਨ ਤੇ ਗੁਰੂ ਕਾ ਖਾਲਸਾ ਅੱਗੇ ਡਟਿਆ ਇਹਨਾਂ ਤੇ ਵਾਰ ਕਰਦਾ, ਇਹ ਫਿਰ ਪਿਛਾਂਹ ਨੂੰ ਮੁੜਦੇ ਆ, ਤੇ ਪਿਛਾਂਹ ਨੂੰ ਜਦੋਂ ਮੁੜਦੇ ਆ ਤੇ ਡਰ ਇਹਨਾਂ ਦੇ ਅੰਦਰ ਇੱਕ ਭੈ ਡਰ ਜਿਹੜਾ ਉਹ ਦੇਖਣ ਨੂੰ, ਖੌਫ ਕਹਿ ਲਓ, ਦੇਖਣ ਨੂੰ ਮਿਲਦਾ ਹੈ। ਕਿਉਂਕਿ ਹਿੰਮਤ ਨਹੀਂ ਨਾ ਗੁਰੂ ਕੇ ਖਾਲਸੇ ਅੱਗੇ ਸਾਹਮਣੇ ਖਲੋ ਕੇ, ਉਹ ਤਾਂ ਹੁਣ ਸੀਨੇ 'ਤੇ ਆਪਣੇ ਵਾਰ ਸਹਿਣ ਨੂੰ ਤਿਆਰ ਹੈ। ਉਹ ਤਾਂ ਹੁਣ ਕਹਿੰਦੇ ਵੀ ਸਾਹਮਣੇ ਆਓ, ਆਹਮੋ ਸਾਹਮਣਾ ਹੈ, ਅਸੀਂ ਵੀ ਸੀਨੇ 'ਤੇ ਵਾਰ ਕਰਦੇ ਹਾਂ, ਤੁਸੀਂ ਵੀ ਸੀਨੇ 'ਤੇ ਵਾਰ ਕਰੋ। ਇਸ ਲਈ ਹੁਣ ਉਹ ਹਿੰਮਤ ਨਹੀਂ ਕਰਦੇ, ਬਾਈ ਧਾਰ ਦੇ ਰਾਜਿਆਂ ਦੇ ਜਿਹੜੇ ਸਿਪਾਹੀ ਨੇ ਆਪਣੇ ਵੱਲੋਂ ਆਉਂਦੇ ਨੇ ਤੇਜ਼ੀ ਨਾਲ, ਪਰ ਜਦੋਂ ਦੇਖਦੇ ਆ ਫਿਰ ਪਿਛਾਂਹ ਨੂੰ ਜਾ ਕੇ ਉਹਨਾਂ

0: ਪੈਦਲ ਦਸਤੇ ਤੇਜ਼ੀ ਨਾਲ ਅੱਗੇ ਵੱਧਦੇ ਆ ਭਾਰੀ ਗਿਣਤੀ ਵਿੱਚ। ਉਹ ਵੀ ਵਿਰ ਕਹਿੰਦੇ ਉੱਥੇ ਡਿੱਗਦੇ ਹੋਏ ਜ਼ਮੀਨ ਤੇ ਨਜ਼ਰ ਆਉਂਦੇ ਹਨ।
1: ਦੂਸਰ ਨਹੀਂ ਆਏ ਵੋ ਕਰੇ,
0: ਉਹ ਜਿਹੜਾ ਦਸਤਾ ਅੱਗੇ ਆਉਂਦਾ ਨਾ ਭੱਜ ਕੇ, ਛੇਤੀ ਨਾਲ ਵੀ ਅਸੀਂ ਨੇੜੇ ਹੋ ਜਾਂਗੇ। ਤੇ ਗੁਰੂ ਕਾ ਖਾਲਸਾ ਐਸਾ ਹੱਲਾ ਬੋਲਦਾ, ਉਹਨਾਂ ਕੋਲੋਂ ਝੱਲ ਝੱਲੀ ਨਹੀਂ ਜਾਂਦੀ, ਉੱਥੇ ਹੀ ਢੇਰ ਹੋ ਜਾਂਦੇ ਆ। ਤੇ ਜਿਹੜੇ ਉਹਨਾਂ ਦੇ ਮਗਰ ਚੱਲਣ ਵਾਲੇ ਨੇ, ਕਹਿੰਦੇ ਫਿਰ ਦੂਸਰ ਨਹੀਂ ਆਏ, ਫਿਰ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਵੀ ਅਸੀਂ ਵੀ ਇਹਨਾਂ ਵਾਂਗ ਅੱਗੇ ਆਈਏ, ਕਿਉਂਕਿ ਪਤਾ ਜਿਹੜੇ ਆਏ ਸੀ ਉਹਨਾਂ ਦਾ ਕੀ ਹਾਲ ਹੋ ਗਿਆ। ਤੇ ਜੇ ਅਸੀਂ ਵੀ ਇੱਦਾਂ ਹੀ ਅੱਗੇ ਵਧੇ ਤੇ ਸਾਡਾ ਵੀ ਇਹੀ ਹਾਲ ਹੋ ਜਾਣਾ। ਉਹ ਹੁਣ ਜਿਹੜਾ ਦੂਸਰਾ ਦਸਤਾ ਸੀ ਉਹ ਕਹਿੰਦੇ ਅਗਾਂਹ ਵੱਧਦਾ ਹੀ ਨਹੀਂ ਹੈ।
1: ਵਜੇ ਬਦੋਕ ਦੋ ਤਰਫੀ ਕਨੀ,
0: ਤੋ ਦੋਨਾਂ ਤਰਫਾਂ ਤੋਂ, ਇਹ ਨਹੀਂ ਵੀ ਚਲੋ ਪਿੱਛੇ ਹਟ ਰਹੇ ਆ ਜਾਂ ਮਰ ਰਹੇ ਨੇ ਸਿਪਾਹੀ ਬਾਈ ਧਾਰ ਦੇ ਰਾਜਿਆਂ ਦੇ, ਪਰ ਉਹ ਆਪਣੇ ਵੱਲੋਂ ਉਹ ਵੀ ਗੋਲੀਆਂ ਚਲਾ ਰਹੇ, ਦੋਵਾਂ ਤਰਫਾਂ ਤੋਂ ਹੀ ਵਾਰ ਹੋ ਰਿਹਾ ਹੈ।
1: ਆਡੇ ਲਹਿ ਲੈ ਲਰਤੀ ਕਨੀ,
0: ਕਹਿੰਦੇ ਆਸਰਾ ਸਹਾਰਾ ਲੈ ਲੈ ਕੇ ਲੁੱਕ ਛੁੱਪ ਕੇ ਬਾਈ ਧਾਰ ਦੇ ਰਾਜਿਆਂ ਦੇ ਸਿਪਾਹੀ ਗੁਰੂ ਕੇ ਖਾਲਸੇ ਉੱਤੇ ਵਾਰ ਕਰਦੇ ਹਨ।
1: ਗਿਰ ਕਰ ਮਰੇ ਸੈਂਕਰੇ ਸੁਰਾ,
0: ਔਰ ਗੁਰੂ ਪਾਤਸ਼ਾਹ ਜੀ ਦੇ ਜਿਹੜੇ ਯੋਧੇ ਆ, ਕਹਿੰਦੇ ਨੇ ਉਹਨਾਂ ਉਹ ਭਾਵੇਂ ਓਟ ਆਸਰਾ ਲੈ ਲੈਣ ਲੁੱਕ ਛੁੱਪ ਕੇ, ਪਰ ਫਿਰ ਵੀ ਉਹਨਾਂ ਦੇ ਉੱਤੇ ਵਾਰ ਕਰਦੇ ਆ। ਕਹਿੰਦੇ ਦੇਖਦਿਆਂ ਦੇਖਦਿਆਂ ਸੈਂਕੜੇ ਦੀ ਗਿਣਤੀ ਵਿੱਚ ਸੂਰਮੇ ਇਹਨਾਂ ਦੇ ਸਿਪਾਹੀ ਫਿਰ ਮਾਰੇ ਗਏ ਹਨ।
1: ਤੜਫਤ ਘਾਇਲ ਮਿਲ ਮਿਲ ਧੁਰਾ,
0: ਕਈ ਜਿਹੜੇ ਨੇ ਘਾਇਲ ਹੋ ਗਏ ਨੇ, ਜ਼ਖਮੀ ਜਿਹੜੇ ਪਹਿਲਾਂ ਹੋਏ ਸੀ ਇੱਕ ਦਿਨ, ਉਹਨਾਂ ਦੀ ਮੱਲਮ ਪੱਟੀ ਹੋ ਰਹੀ, ਕੁਝ ਥੋੜ੍ਹੇ ਬਹੁਤ ਹੋਣਗੇ ਉਹ ਫਿਰ ਆ ਗਏ। ਅੱਜ ਫਿਰ ਕਈ ਜ਼ਖਮੀ ਹੋ ਗਏ ਨੇ, ਕਈ ਮਿੱਟੀ ਦੇ ਵਿੱਚ ਹੀ ਮਿਲ ਗਏ ਨੇ, ਕਿਉਂਕਿ ਅਹੰਕਾਰ ਜਿਹੜਾ ਨਾ ਇਹ ਬੰਦੇ ਨੂੰ ਮਿੱਟੀ ਵਿੱਚ ਹੀ ਮਿਲਾ ਕੇ ਰੱਖ ਦਿੰਦਾ ਹੈ। ਵੱਡੇ ਵੱਡੇ ਅਹੰਕਾਰੀ ਜਿਹੜੇ ਆ ਉਹ ਅਖੀਰ ਨੂੰ ਮਿੱਟੀ ਦੇ ਵਿੱਚ ਖਾਕ ਹੀ ਹੁੰਦੇ ਦਿਸੇ ਨੇ। ਹੁਣ ਇੱਥੇ ਜਿੰਨੇ ਵੀ ਆਏ, ਕਹਿੰਦੇ ਜਿਹੜੇ ਅਹੰਕਾਰੀ ਹੰਕਾਰ ਨਾਲ ਵੱਧਦੇ ਸੀ ਅੱਗੇ, ਕਈ ਘਾਇਲ ਹੋ ਗਏ ਤੇ ਕਈ ਮਿੱਟੀ ਵਿੱਚ ਮਿੱਟੀ ਹੋ ਗਏ।
1: ਚਾਹੁੰ ਦਿਸ ਮੈਂ ਬਹੁ ਮਾਰ ਮੱਚੀ ਹੈ,
0: ਹੁਣ ਇੱਕ ਵਾਰ ਫਿਰ ਬੜੇ ਜ਼ੋਰਾਂ ਦੀ ਮਾਰ ਚਾਰੇ ਪਾਸੇ ਤੋਂ ਇਹਨਾਂ ਨੂੰ ਬਾਈ ਧਾਰ ਦੇ ਰਾਜੇ ਦੇ ਜਿਹੜੇ ਸਿਪਾਹੀ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਬਹੁਤ ਵੱਡੀ ਮਾਰ ਚਾਰੇ ਪਾਸਿਓਂ ਪਈ ਹੈ।
1: ਜੈ ਕੈ ਸ਼ਰੋਣਤ ਧੂਲ ਰਚੀ ਹੈ,
0: ਚਾਰੇ ਪਾਸਿਓਂ ਧੂੜ ਉੱਡ ਰਹੀ ਹੈ, ਕਿਉਂਕਿ ਕੱਚੇ ਉਸ ਵੇਲੇ ਥਾਂ ਨੇ, ਧੂੜ ਉੱਡ ਰਹੀ ਹੈ। ਔਰ ਜੋ ਜ਼ਮੀਨ ਦੇ ਉੱਤੇ ਧਰਤੀ 'ਤੇ ਮਿੱਟੀ ਹੈ, ਰੇਤ ਹੈ, ਉਹ ਲਹੂ ਦੇ ਨਾਲ ਕਹਿੰਦੇ ਉਸ ਵੇਲੇ ਲਾਲ ਹੋਈ ਹੈ।
1: ਹੈ ਹੈ ਮਾਰ ਮਾਰ ਕਰਤਾ ਵੇ,
0: ਹੁਣ ਕਈ ਤੇ ਹੈ ਹੈ ਕਰ ਰਹੇ ਨੇ, ਹਾ ਹਾ ਕਰ ਰਹੇ ਨੇ ਵੀ ਇਹ ਕੀ ਬਣਿਆ। ਤੇ ਕਈ ਕਹਿੰਦੇ ਨੇ ਅਹੰਕਾਰ ਦੇ ਵਿੱਚ ਮਾਰ ਦਿਓ ਮਾਰ ਦਿਓ, ਕੋਈ ਬਚਣਾ ਨਹੀਂ ਚਾਹੀਦਾ। ਕਈਆਂ ਦੇ ਹਾਏ ਹਾਏ ਦੀ ਆਵਾਜ਼ ਆ ਰਹੀ ਹੈ ਤੇ ਕਈਆਂ ਦੇ ਕੋਲੋਂ ਮਾਰ ਦਿਓ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ।
1: ਸਨ ਮੁਖ ਹਵੇ ਹੈ ਮੁਖ ਤੁਰਵਾਵੇ,
0: ਜੇ ਕੋਈ ਹਿੰਮਤ ਕਰ ਵੀ ਲੈਂਦਾ ਸੀ ਨਾ ਸਨ ਮੁਖ ਗੁਰੂ ਕੇ ਖਾਲਸੇ ਦੇ ਅੱਗੇ ਖਲੋ ਕੇ ਸੀਨਾ ਤਾਣ ਕੇ ਖਲੋਣ ਦੀ ਹਿੰਮਤ ਕਰਦਾ ਸੀ, ਫਿਰ ਉਹ ਬਹੁਤਾ ਚਿਰ ਖਲੋਤਾ ਨਹੀਂ ਸੀ ਰਹਿ ਸਕਦਾ।
1: ਭਇਓ ਦੁਪਹਿਰਾ ਮਚਤ ਲੜਾਈ,
0: ਇਹ ਦੂਸਰੇ ਦਿਨ ਦੀ ਲੜਾਈ ਹੈ, ਜੰਗ ਹੈ ਅਨੰਦਪੁਰ ਸਾਹਿਬ, ਜਿਹੜੀ ਬਿਨਾਂ ਵਜ੍ਹਾ, ਕੋਈ ਵਜ੍ਹਾ ਨਹੀਂ ਸੀ, ਕਾਰਨ ਨਹੀਂ ਸੀ, ਜਾਣ ਬੁੱਝ ਕੇ ਬਾਈ ਧਾਰ ਦੇ ਰਾਜੇ ਔਰ ਇਹ ਆਪਣੇ ਸਿਪਾਹੀ ਇਕੱਠੇ ਕਰਕੇ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੱਢਣਾ ਚਾਹੁੰਦੇ ਆ, ਅਨੰਦਪੁਰ ਸਾਹਿਬ ਲੈਣਾ ਚਾਹੁੰਦੇ ਆ। ਬਿਨਾਂ ਵਜ੍ਹੇ ਆ ਕੇ ਇਹਨਾਂ ਨੇ ਇਹ ਜਿਹੜਾ ਘੇਰਾ ਪਾਇਆ ਹੋਇਆ। ਹੁਣ ਦੂਸਰੇ ਦਿਨ ਦੀ ਜਿਹੜੀ ਜੰਗ ਹੋ ਰਹੀ ਹੈ, ਇਹਦੇ ਵਿੱਚ ਦੁਪਹਿਰਾ ਹੋ ਗਿਆ, ਦੁਪਹਿਰ ਦਾ ਸਮਾਂ ਹੋ ਗਿਆ।

0: ਜਿਹੜਾ ਵੀ ਅੱਗੇ ਆਨੰਦਪੁਰ ਸਾਹਿਬ ਦੀ ਹੱਦ ਟੱਪ ਕੇ ਆਉਣ ਦੀ ਕੋਸ਼ਿਸ਼ ਕਰਦਾ ਹੈ ਉਸੇ ਵੇਲੇ ਢੇਰ ਹੋ ਜਾਂਦਾ ਹੈ।
1: ਪਸਰੀ ਸੈਨਾ ਰਾਜਨ ਕੇਰੀ,
0: ਰਾਜਿਆਂ ਦੀ ਇਹ ਸੈਨਾ ਚਾਰੇ ਪਾਸੇ ਫੈਲੀ ਹੋਈ ਹੈ, ਕਿਉਂਕਿ ਗਿਣਤੀ ਥੋੜ੍ਹੀ ਨਹੀਂ ਹੈ ਨਾ, ਬਾਈ ਧਾਰ ਦੇ ਰਾਜਿਆਂ ਦੀ ਸੈਨਾ, ਇੱਕ ਇੱਕ ਕੋਲ ਕਿੰਨੀ ਕਿੰਨੀ ਸੈਨਾ ਹੈ। ਇਸ ਲਈ ਹਜ਼ਾਰਾਂ ਸਿਪਾਹੀ ਮਾਰੇ ਜਾਣ ਦੇ ਬਾਵਜੂਦ ਵੀ ਇਹ ਚਾਰੇ ਪਾਸੇ ਫੈਲੇ ਹੋਏ ਹਨ।
1: ਜਨ ਸਮੁੰਦਰ ਉਛਲਿਓ ਇਸ ਵੇਰੀ,
0: ਇੱਦਾਂ ਲੱਗਦਾ ਜਿਵੇਂ ਸਮੁੰਦਰ ਉਛਲ ਕੇ ਆ ਗਿਆ ਹੋਵੇ ਆਨੰਦਪੁਰ ਸਾਹਿਬ। ਸਮੁੰਦਰ ਜਿਹੜਾ ਉਹ ਉਛਲ ਕੇ ਚਾਰੇ ਪਾਸੇ ਤੋਂ ਆ ਗਿਆ ਹੋਵੇ।
1: ਚਹੁ ਦਿਸ ਪਸਰਿਓ ਜਲ ਸਮ ਟਰ ਟਰ,
0: ਕਹਿੰਦੇ ਜਿਵੇਂ ਸਮੁੰਦਰ ਉਛਲਦਾ ਨਾ, ਹਲਚਲ ਹੁੰਦੀ ਹੈ ਜਦੋਂ ਉਹ ਲਹਿਰਾਂ ਉੱਠਦੀਆਂ, ਤੇ ਚਾਰੇ ਪਾਸੇ ਤੋਂ ਕਿੱਦਾਂ ਉਛਲ ਉਛਲ ਕੇ ਆਉਂਦਾ। ਇਸ ਤਰ੍ਹਾਂ ਕਹਿੰਦੇ ਸਿਪਾਹੀ ਜਿਹੜੇ ਆਏ ਹਨ
1: ਵਿੱਚ ਆਨੰਦਪੁਰ ਟਾਪੂ ਸਮਸ਼ਰ,
0: ਕਹਿੰਦੇ ਦੇਖਣ ਨੂੰ ਮਾਹੌਲ ਇੱਦਾਂ ਲੱਗਦਾ ਜਿਹੜੇ ਕਿਸੇ ਸਮੁੰਦਰੀ ਇਲਾਕੇ ਵਿੱਚ ਗਏ ਹੋਣ ਜਿੱਥੇ ਆਸ ਪਾਸ ਟਾਪੂ ਹੋਵੇ। ਕਈਆਂ ਨੇ ਟਾਪੂ ਦੇਖੇ ਹੋਣਗੇ, ਉੱਥੇ ਤੁਸੀਂ ਸੀਨ ਦੇਖਿਆ ਹੋਏਗਾ ਵੀ ਪਾਣੀ ਕਿੱਦਾਂ ਉਛਲ ਉਛਲ ਕੇ ਆਉਂਦਾ, ਉੱਥੇ ਆ ਕੇ ਉਸ ਟਾਪੂ ਨਾਲ ਟਕਰਾਉਂਦਾ ਅਤੇ ਉਹਨੂੰ ਦਬਾਉਣਾ ਚਾਹੁੰਦਾ, ਉਹਨੂੰ ਘੇਰਨਾ ਚਾਹੁੰਦਾ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਮਾਨੋ ਇੱਕ ਟਾਪੂ ਦੀ ਤਰ੍ਹਾਂ ਹੈ। ਇਹ ਜਿਹੜੇ ਹਜ਼ਾਰਾਂ ਸਿਪਾਹੀ ਆਏ ਨੇ, ਇਹ ਸਮੁੰਦਰ ਦੀਆਂ ਲਹਿਰਾਂ ਦੀ ਤਰ੍ਹਾਂ ਉਛਲ ਉਛਲ ਕੇ ਆ ਕੇ ਟਕਰਾ ਰਹੇ ਨੇ, ਦਬਾਉਣਾ ਚਾਹੁੰਦੇ ਨੇ ਆਪਣੇ ਜ਼ੋਰ ਦੇ ਨਾਲ। ਕਵੀ ਜੀ ਕਹਿੰਦੇ ਮੈਨੂੰ ਇਸ ਤਰ੍ਹਾਂ ਇਹ ਲੱਗਦਾ, ਮੈਨੂੰ ਇੱਦਾਂ ਮਹਿਸੂਸ ਹੁੰਦਾ ਕਿ ਇਸ ਤਰ੍ਹਾਂ ਇਹ ਦੇਖ

ਦੁਪਹਿਰ ਦਾ ਸਮਾਂ ਹੋਇਆ। ਹੁਣ ਜਿਹੜੇ ਸਵੇਰ ਦੇ ਲੜ ਰਹੇ ਸੀ ਦੁਪਹਿਰ ਤੱਕ ਥੱਕੇ ਹੋਏ ਨੇ, ਹੁਣ ਉੱਧਰੋਂ ਵੀ ਕਹਿੰਦੇ ਸਿਪਾਹੀ ਪਿਛਾਂ ਹਟ ਗਏ, ਜਿਹੜੇ ਪਿੱਛੇ ਸੀ ਉਹ ਅੱਗੇ ਆ ਗਏ, ਇੱਧਰੋਂ ਵੀ ਗੁਰੂ ਕੇ ਖਾਲਸੇ ਦੇ ਜਿਹੜੇ ਅੱਗੇ ਹੋ ਕੇ ਡਟੇ ਹੋਏ ਸੀ ਉਹ ਹੁਣ ਪਿੱਛੇ ਨੂੰ ਆਏ ਜਲ ਪਾਣ ਕਰਨ ਵਾਸਤੇ, ਜਲ ਛਕਣ ਵਾਸਤੇ, ਔਰ ਜਿਹੜੇ ਪਿੱਛੇ ਗੁਰੂ ਕੇ ਸਿੰਘ ਆ ਉਹ ਅੱਗੇ ਆ ਕੇ ਮੋਰਚਾ ਸੰਭਾਲਦੇ ਆ। ਹੁਣ ਜਿਹੜੇ ਜ਼ਖਮੀ ਨੇ ਜਾਂ ਪਿੱਛੇ ਨੂੰ ਹੋਏ ਨੇ ਉਹ ਜਲ ਪਾਣ ਕਰਦੇ ਆ, ਭਾਵ

0: ਤਾਂ ਭਰੇ ਹੋਏ ਆ। ਇਸ ਵਾਸਤੇ ਉਹਨਾਂ ਨੇ ਆ ਕੇ ਕਈਆਂ ਨੇ ਫਿਰ ਦੁਬਾਰਾ ਇਸ਼ਨਾਨ ਕਰਕੇ ਦੁਪਹਿਰ ਦੇ ਸਮੇਂ ਫਿਰ ਕਹਿੰਦੇ ਆ ਉਹ ਬਸਤਰ ਸ਼ਸਤਰ ਸਜਾਏ ਹਨ।
1: ਚਾਹੋ ਪਈ ਜਪ ਜੀ ਆਦਿ ਪਟੈ ਗੁਰਬਾਣੀ,
0: ਔਰ ਫਿਰ ਉਹ ਦੁਬਾਰਾ ਇਸ਼ਨਾਨ ਕਰਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ। ਹੁਣ ਇੱਕ ਗੱਲ ਹੋਰ ਨੋਟ ਰੱਖਿਓ, ਪਹਿਲੀ ਬਾਣੀ ਹੈ ਜਪ ਜੀ ਸਾਹਿਬ, ਜਪ ਬਾਣੀ ਦਾ ਨਾਮ ਹੈ, ਪਰ ਇਹ ਜਿਹੜੀ ਬਾਣੀ ਹੈ ਨਾ ਇਹ ਕਿਸੇ ਰਾਗ ਦੇ ਆਧਾਰ 'ਤੇ ਨਹੀਂ ਹੈ, ਕਿਸੇ ਰਾਗ ਦੇ ਵਿੱਚ ਇਹ ਬਾਣੀ ਨਹੀਂ ਹੈ, ਕਿਉਂਕਿ ਰਾਗ ਦਾ ਇੱਕ ਟਾਈਮ ਹੁੰਦਾ, ਇੱਕ ਸਮਾਂ ਹੁੰਦਾ ਹੈ। ਆਸਾ ਕੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਹੀ ਹੋ ਸਕਦਾ ਹੈ, ਕਿਉਂਕਿ ਉਹ ਰਾਗ ਉਸ ਵੇਲੇ ਦਾ ਹੈ। ਇਸੇ ਤਰ੍ਹਾਂ ਦੁਪਹਿਰ ਦਾ ਰਾਗ ਹੈ, ਰਾਤ ਦਾ ਰਾਗ ਹੈ, ਵੱਖਰੇ ਵੱਖਰੇ ਰਾਗਾਂ ਵਿੱਚ ਸਾਨੂੰ ਗੁਰਬਾਣੀ ਦਿੱਤੀ ਹੈ। ਪਰ ਜਪਜੀ ਸਾਹਿਬ ਦੀ ਬਾਣੀ ਕਈ ਪੁੱਛਦੇ ਵੀ ਹੈ ਵੀ ਬਾਣੀ ਅਸੀਂ ਜੇ ਸਾਡਾ ਮਨ ਕਰੇ ਤਾਂ ਕੀ ਅਸੀਂ ਦੁਪਹਿਰੇ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹਾਂ? ਕਈ ਪੁੱਛ ਵੀ ਲੈਂਦੇ ਤੁਹਾਡੇ 'ਚੋਂ ਵੀ ਅਜੇ ਰਾਤ ਨੂੰ ਮਨ ਕਰ ਆਵੇ ਵੀ ਚਲੋ ਜਪਜੀ ਸਾਹਿਬ ਦਾ ਪਾਠ ਕਰ ਲਈਏ ਤਾਂ ਕੀ ਕਰ ਸਕਦੇ ਹਾਂ? ਕਰ ਸਕਦੇ ਹੋ, ਭਾਵੇਂ ਦਿਨੇ ਕਰੋ, ਦੁਪਹਿਰੇ ਕਰੋ, ਰਾਤੀ ਸ਼ਾਮੀ ਜਦੋਂ ਤੁਹਾਡਾ ਦਿਲ ਕਰੇ ਜਪਜੀ ਸਾਹਿਬ ਦਾ ਪਾਠ ਕਰੋ। ਕਿਉਂ? ਕਿਉਂਕਿ ਇਹਦੇ ਵਿੱਚ ਕੋਈ ਰਾਗ ਨਹੀਂ ਹੈ, ਇਹ ਰਾਗ ਦੇ ਆਧਾਰ 'ਤੇ ਬਾਣੀ ਉਚਾਰਨ ਨਹੀਂ ਕੀਤੀ ਗਈ, ਇਹ ਰਾਗ ਤੋਂ ਬਾਹਰੀ ਹੈ। ਇਹਨੂੰ ਇਹਦਾ ਅਸੀਂ ਅਭਿਆਸ ਕਿਸੇ ਵੇਲੇ ਵੀ ਕਰ, ਅੰਮ੍ਰਿਤ ਵੇਲੇ ਤਾਂ ਬਾਣੀ ਪੜ੍ਹਨੀ ਹੀ ਪੜ੍ਹਨੀ ਹੈ। ਨਿਤਨੇਮ ਦੇ ਵਿੱਚ ਅੰਮ੍ਰਿਤ ਵੇਲੇ ਤਾਂ ਪਹਿਲਾਂ ਬਾਣੀ ਹੈ ਹੀ ਜਪਦੀ ਹੈ ਜਪਜੀ ਸਾਹਿਬ, ਪਰ ਜੇ ਸਾਡਾ ਮਨ ਕਰੇ ਦਿਨੇ ਪੜ੍ਹਨ ਨੂੰ, ਦੁਪਹਿਰੇ ਸ਼ਾਮੀ ਤਾਂ ਅਸੀਂ ਪੜ੍ਹ ਸਕਦੇ ਹਾਂ। ਇਹਦੇ ਵਿੱਚ ਇਹ ਨਹੀਂ ਕਿ ਹੁਣ ਕੀ ਹੋਏਗਾ, ਪਤਾ ਨਹੀਂ ਸ਼ਾਮ ਨੂੰ ਪੜ੍ਹੀ ਦੀ ਹੈ ਕਿ ਨਹੀਂ ਪੜ੍ਹੀ ਦੀ। ਜਿਹੜਾ ਕੰਮ ਅਸੀਂ ਨਹੀਂ ਸੀ ਕਰਨਾ ਉਹ ਕਰ ਰਹੇ ਹਾਂ। ਸੂਹੀ ਰਾਗ ਜਿਹੜਾ ਨਾ ਉਹਦਾ ਸਮਾਂ 12 ਵਜੇ ਤੱਕ ਦਾ, ਉਹ ਆਨੰਦ ਕਾਰਜ ਜਿਹੜਾ ਨਾ, ਕਿਉਂ ਸਾਡੇ ਬਜ਼ੁਰਗ ਕਹਿੰਦੇ ਆ ਵੀ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਹੋ ਜਾਣੇ ਚਾਹੀਦੇ ਆ। ਅਸੀਂ ਕਦੋਂ ਕਰਾ ਰਹੇ ਹਾਂ? ਕੋਈ 4 ਵਜੇ, ਕੋਈ 5 ਵਜੇ, ਕੋਈ ਸ਼ਾਮ। ਉੱਧਰ ਰਹਿਰਾ ਸਾਹਿਬ ਦਾ ਸੋਧਰ ਦਾ ਟਾਈਮ ਹੁੰਦਾ ਅਤੇ ਇੱਧਰੋਂ ਅਸੀਂ ਕਹਿੰਦੇ ਪਹਿਲਾਂ ਆਨੰਦ ਕਾਰਜ ਕਰਾ ਦਿਓ ਜੀ, ਸੋਧਰ ਦੀ ਬਾਣੀ ਰਹਿਰਾ ਸਾਹਿਬ ਦਾ ਪਾਠ 5 ਮਿੰਟ ਬਾਅਦ ਕਰ ਲਿਓ, ਇੱਦਾਂ ਫਿਰ ਅਸੀਂ ਕਹਿੰਦੇ ਹਾਂ। ਉੱਥੇ ਅਸੀਂ ਧਿਆਨ ਨਹੀਂ ਰੱਖਦੇ, ਉੱਥੇ ਫਿਰ ਉੱਥੇ ਕਹਿੰਦੇ ਕੋਈ ਗੱਲ ਨਹੀਂ, ਜੇ ਘੰਟਾ ਲੇਟ ਵੀ ਹੋ ਗਏ ਤਾਂ ਕੀ ਫਰਕ ਪੈਣਾ, ਫਰਕ ਤਾਂ ਕੋਈ ਨਹੀਂ ਪੈਣਾ। ਪਰ ਜਿਹੜੇ ਰਾਗ ਦੇ ਆਧਾਰ 'ਤੇ 4 ਲਾਵਾਂ ਦਾ ਪਾਠ ਤੁਸੀਂ ਕਰਨਾ ਹੈ, ਜਾਂ 4 ਲਾਵਾਂ ਨੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ, ਉਹ ਸੂਹੀ ਰਾਗ ਹੈ। ਇਹ ਸੂਹੀ ਰਾਗ ਦਾ ਇੱਕ ਟਾਈਮ ਹੁੰਦਾ ਹੈ, ਇੱਕ ਸਮਾਂ ਹੁੰਦਾ ਹੈ, ਸਾਨੂੰ ਸਮਝਣ ਦੀ ਲੋੜ ਹੈ। ਹੁਣ ਕਈ ਆਖਣਗੇ ਜੀ ਗੱਲ ਤਾਂ ਤੁਸੀਂ ਦੁਪਹਿਰ ਦੀ ਕਰ ਰਹੇ ਹੋ ਅਤੇ ਪੜ੍ਹ ਜਪਜੀ ਸਾਹਿਬ ਰਹੇ ਆ, ਕਿਉਂਕਿ ਇਹ ਕੋਈ ਰਾਗ ਵਿੱਚ ਨਹੀਂ ਹੈ ਬਾਣੀ। ਹੁਣ ਇੱਥੇ ਦੁਪਹਿਰ ਵੇਲੇ ਕਈ ਸਿੰਘ ਥੱਕੇ ਹੋਏ ਸੀ, ਉਹਨਾਂ ਨੇ ਆ ਕੇ ਫਿਰ ਇਸ਼ਨਾਨ ਕੀਤਾ, ਜਲ ਪਾਣੀ ਛਕਿਆ ਔਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰਨ। ਕੰਠ ਹੈ ਬਾਣੀ ਗੁਰੂ ਕੇ ਸਿੱਖਾਂ ਨੂੰ,

0: ਦਸਤਾਰ ਜਿਹੜੀ ਹੈ ਉਹ ਆਪਣੀ ਸਜਾਉਣ ਦੇ ਗੱਲਾਂ ਬਹੁਤ ਨੇ ਕਰਨ ਵਾਲੀਆਂ, ਅਸੀਂ ਤਾਂ ਕੇਵਲ ਨਾਮ ਦੇ ਹੀ ਸਿੱਖ ਬਣ ਕੇ ਰਹਿ ਗਏ ਹਾਂ, ਨਾਮ ਦੇ ਹੀ। ਅੱਜ ਸਾਡੇ ਕੋਲ ਵਕਤ ਨਹੀਂ ਹੈ, ਟਾਈਮ ਨਹੀਂ ਹੈ, ਸਵੇਰੇ ਦਸਤਾਰ ਸਜਾ ਲਈ ਹੈ, ਉਹ ਜੇ ਕਿਤੇ ਉਹ ਦੁਬਾਰਾ ਉਤਾਰੀ ਤਾਂ ਇਵੇਂ ਹੀ ਉਤਾਰਤੀ ਜਿਵੇਂ ਟੋਪੀ ਉਤਾਰੀ ਦੀ ਹੈ, ਫਿਰ ਉੱਦਾਂ ਹੀ ਰੱਖ ਦਿੰਦੇ ਹਾਂ। ਫਿਰ ਜੇ ਕਿਤੇ ਛੇਤੀ ਛੇਤੀ ਜਲਦੀ ਜਾਣਾ ਹੋਵੇ ਤਾਂ ਚੁੱਕ ਕੇ ਉਵੇਂ ਹੀ ਰੱਖ ਦਿੰਦੇ ਹਾਂ। ਇਹ ਦਸਤਾਰ ਥੋੜ੍ਹੀ ਹੈ, ਇਹਨੂੰ ਦਸਤਾਰ ਨਹੀਂ ਕਹਿ ਸਕਦੇ ਆਪਾਂ, ਇਹ ਤਾਂ ਟੋਪੀ ਬਣਾ ਤੀ, ਜਦੋਂ ਦਿਲ ਕੀਤਾ ਲਾ ਦਿੱਤਾ, ਜਦੋਂ ਦਿਲ ਕੀਤਾ ਪਾ ਲਿਆ। ਨਹੀਂ, ਅਸੀਂ ਉਸ ਦਸਤਾਰ ਨੂੰ ਜਦੋਂ ਉਤਾਰਨਾ ਉਹਨੂੰ ਇੱਕ ਇੱਕ ਜਿਵੇਂ ਜਿਵੇਂ ਸਜਾਉਂਦੇ ਹਾਂ ਤਿਵੇਂ ਤਿਵੇਂ ਉਹਨੂੰ ਖੋਲ੍ਹਣਾ, ਤਿਵੇਂ ਤਿਵੇਂ ਉਹਨੂੰ ਫਿਰ ਦੁਬਾਰਾ ਸਜਾਉਣਾ। ਇਹ ਗੱਲਾਂ ਅਸੀਂ ਆਪਣੇ ਆਪਣਾ ਸੁੱਖ ਅਸੀਂ ਦੇਖ ਰਹੇ ਹਾਂ। ਹੁਣ ਦੁਪਹਿਰ ਦਾ ਸਮਾਂ ਹੋਇਆ, ਕਈਆਂ ਨੇ ਫਿਰ ਇਸ਼ਨਾਨ ਕੀਤਾ, ਬਾਣੀ ਦਾ ਪਾਠ ਕੀਤਾ, ਬੀਨ ਬੀਨ ਦਸਤਾਰ, ਫਿਰ ਦੁਬਾਰਾ ਆਪੋ ਆਪਣੀਆਂ। ਹੁਣ ਬਾਹਰ ਜੰਗ ਲੱਗੀ ਹੋਈ ਹੈ, ਬਾਹਰ ਪਤਾ ਉਹਨਾਂ ਦੇ ਨਾਲ ਲੜਨਾ ਹੈ, ਅਤੇ ਹੁਣ ਜਦੋਂ ਲੜਨ ਲਈ ਜਾਣਾ ਹੈ ਪਤਾ ਨਹੀਂ ਉੱਥੇ ਜ਼ਖਮੀ ਹੋਣਾ ਜਾਂ ਪ੍ਰਾਣੀ ਨਿਕਲ ਜਾਣੇ ਆ, ਉੱਥੇ ਸ਼ਹੀਦ ਹੋ ਜਾ, ਪਰ ਫਿਰ ਵੀ ਆਪਣੇ ਵੱਲੋਂ ਸੋਹਣੀਆਂ ਸੋਹਣੀਆਂ ਦਸਤਾਰਾਂ ਜਿਹੜੀਆਂ ਨੇ ਉਹ ਸਜਾਉਂਦੇ ਪਏ ਹਨ।
1: ਕੰਘਾ ਕਰ ਕਰ ਜੂੜ ਬਣਾਏ,
0: ਔਰ ਕੰਘਾ ਫੇਰ ਰਹੇ ਨੇ ਕੇਸਾਂ ਦੇ ਵਿੱਚ। ਕੈਸਾ ਪ੍ਰੇਮ, ਕੈਸਾ ਚਾਓ ਦੇਖਣ ਨੂੰ ਮਿਲ ਰਿਹਾ ਬਹਾਦਰੀ ਦਾ, ਕੈਸਾ। ਹੁਣ ਫਿਰ ਇੱਥੇ ਰੁਕਣਾ ਪਏਗਾ ਕਿਉਂਕਿ ਮਾਹੌਲ ਅੱਗੇ ਕਿਸ ਤਰ੍ਹਾਂ ਦਾ ਬਣ ਰਿਹਾ। ਅਸੀਂ ਦੱਸੋ ਜਿਨ੍ਹਾਂ ਦੇ, ਚਲੋ ਕੇਸ, ਹੁਣ ਕਈ ਕਹਿੰਦੇ ਜੀ ਅਸੀਂ ਹੁਣ ਉਮਰ ਵੱਡੀ ਹੋ ਗਈ, ਕੇਸ ਥੋੜ੍ਹੇ ਜਿਹੇ ਰਹਿ ਗਏ। ਉਹ ਤਾਂ ਮਜਬੂਰੀ ਹੈ ਨਾ, ਹੁਣ ਸਿਰ ਦੇ ਉੱਤੇ ਕੰਘਾ ਤਾਂ ਟਿੱਕਣਾ ਨਹੀਂ, ਉਹ ਤਾਂ ਕੇਸਾਂ ਨਾਲ ਟਿੱਕਣਾ। ਅਤੇ ਜੇ ਕੇਸ ਹੁਣ ਆਪਣੇ ਰਹੇ ਨਹੀਂ, ਉਹ ਕਿਸ ਤਰ੍ਹਾਂ ਟਿੱਕੇਗਾ? ਉਹ ਫਿਰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਨਾਲ ਸੰਭਾਲ ਉਹਦੀ ਰੱਖੇਗਾ। ਪਰ ਚਲੋ ਉਹ ਤਾਂ ਰੱਖੇਗਾ, ਕਈਆਂ ਨੇ ਤਾਂ ਇੱਕ ਡੋਰੀ ਵਿੱਚ ਛੋਟਾ ਜਿਹਾ ਪਲਾਸਟਿਕ ਦਾ ਲੈ ਕੇ ਮੋਰੀ ਕਰਕੇ ਅਤੇ ਉਹ ਗਲ ਵਿੱਚ ਪਾ ਲਿਆ। ਦੱਸੋ ਉਹ ਕੇਸਾਂ 'ਚ ਚੱਲੇਗਾ? ਜਿਹੜਾ ਕੰਘਾ ਅਸੀਂ ਗਲ ਦੇ ਵਿੱਚ ਡੋਰੀ 'ਚ ਪਾ ਕੇ ਛੋਟਾ ਜਿਹਾ ਇੰਨਾ ਕੁ, ਅਤੇ ਕੀ ਉਹ ਕੇਸਾਂ 'ਚ ਫਿਰੇਗਾ ਕੰਘਾ? ਉਹ ਰੱਖਿਆ ਕਾਹਦੇ ਲਈ ਹੋਇਆ? ਖਾਨਾ ਪੂਰਤੀ ਕਰਨ ਲਈ, ਵੀ ਸਾਡੇ ਕਕਾਰ ਪੂਰੇ ਨੇ, ਦੱਸਣ ਲਈ। ਜੇ ਕਿਸੇ ਨੇ ਕਿਹਾ ਵੀ ਪੰਜ ਕਕਾਰ ਪੂਰੇ ਆ, ਹਾਂਜੀ ਜੀ ਕੰਘਾ ਵੀ ਹੈ, ਅਤੇ ਸ੍ਰੀ ਸਾਹਿਬ ਕਿੱਥੇ ਆ? ਕਹਿੰਦੇ ਆ ਡੋਰੀ ਦੇ ਵਿੱਚ, ਛੋਟੀ ਜਿਹੀ ਇੰਨੀ ਕੁ, ਅਤੇ ਇੰਨਾ ਕੁ ਕੰਘਾ ਉਹਦੇ ਨਾਲ ਅਸੀਂ ਉਹ ਕੀਤਾ ਹੁੰਦਾ। ਅਸੀਂ ਕਿਹੜੇ ਰਸਤੇ, ਸਾਨੂੰ ਇਹ ਮੱਤ ਦਿੱਤੀ ਕਿਵੇਂ ਹੈ? ਪੰਜਾਂ ਪਿਆਰਿਆਂ ਨੇ ਕਿਹਾ ਸੀ ਤੂੰ ਇੱਦਾਂ ਜਦੋਂ ਖੰਡੇ ਦੀ ਪੌਲ ਲੈਂਦੇ ਹਾਂ ਕਿ ਤੂੰ ਇਸ ਤਰ੍ਹਾਂ ਕਰ ਸਕਦਾ? ਕਿਸੇ ਪੰਜ ਪਿਆਰਿਆਂ ਨੇ ਆਖਿਆ ਸੀ ਜਾਂ ਕਿਸੇ ਰਹਿਤ ਮਰਿਆਦਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ? ਪਰ ਅਸੀਂ ਆਪਣੀ ਜਿਹੜੀ ਫੈਸ਼ਨ ਦੀ ਜ਼ਿੰਦਗੀ ਜਿਉਂਦੇ ਹਾਂ ਨਾ, ਉਹ ਜਿਉਂਦੇ ਜਿਉਂਦੇ ਗੁਰਮਤ ਤੋਂ ਪਰੇ ਹੋ ਰਹੇ ਹਾਂ, ਮਰਿਆਦਾ ਤੋਂ ਪਰੇ ਹੋ ਰਹੇ ਹਾਂ। ਕੇਸਾਂ ਦੇਖੋ, ਇਹਦੀ ਇੱਕ ਮਹੱਤਤਾ ਅੱਗੇ ਵੀ ਬੜੀ ਵਾਰ ਜ਼ਿਕਰ ਕੀਤਾ, ਔਰ ਡਾਕਟਰ ਮੰਨਦੇ ਨੇ ਇਸ ਗੱਲ ਨੂੰ, ਸਾਨੂੰ ਪਲਾਸਟਿਕ ਨਹੀਂ ਲੱਕੜ ਦਾ ਕੰਘਾ ਮਹਾਰਾਜ ਨੇ ਦਿੱਤਾ। ਕਿਉਂ ਦਿੱਤਾ? ਕਿਉਂਕਿ ਲੱਕੜ ਦਾ ਕੰਘਾ ਜਦੋਂ ਸਾਡੇ ਕੇਸਾਂ ਦੇ ਵਿੱਚ ਚੱਲਦਾ ਨਾ, ਤਾਂ ਉਹ ਕਈ ਤਰ੍ਹਾਂ ਦਿਮਾਗ ਦੀਆਂ ਜਿਹੜੀਆਂ ਬਰੀਕ ਬਰੀਕ ਨਾੜੀਆਂ ਹੁੰਦੀਆਂ ਨੇ ਉਹਦੇ ਉੱਤੇ ਵੀ ਉਹ ਅਸਰ ਕਰਦਾ, ਉਹਦੇ 'ਤੇ ਵੀ। ਪਿਛਲੇ ਦਿਨੀ ਕਿਹਾ ਸੀ, ਔਰ ਇਹ ਮੰਨਦੇ ਆ ਡਾਕਟਰ ਜਿਨ੍ਹਾਂ ਦਾ ਅੱਧਾ ਸਿਰ ਦੁਖਦਾ ਅੱਧਾ ਨਹੀਂ, ਤਰ੍ਹਾਂ ਤਰ੍ਹਾਂ ਦੇ ਚੈੱਕਅਪ ਕਰਵਾ ਲਏ, ਤਰ੍ਹਾਂ ਤਰ੍ਹਾਂ ਦੇ ਨਹੀਂ ਆਰਾਮ ਆਉਂਦਾ, ਉਹ ਲੱਕੜ ਦਾ ਕੰਘਾ ਕੇਸਾਂ ਵਿੱਚ ਰੱਖਣ, ਸਵੇਰੇ ਸ਼ਾਮ ਦੋ ਵਾਰੀ ਫੇਰਨ, ਅਤੇ ਦੇਖੋ ਆਰਾਮ ਕਿਉਂ ਨਹੀਂ ਆਉਂਦਾ। ਐਵੇਂ ਥੋੜ੍ਹੀ ਮਹਾਰਾਜ ਨੇ ਸਾਨੂੰ ਇਹ ਪੰਜ ਕਕਾਰ ਦਿੱਤੇ ਆ, ਔਰ ਲੱਕੜ ਦਾ ਕੰਘਾ ਹੀ ਕਿਉਂ ਦਿੱਤਾ? ਮਹਾਰਾਜ ਕਹਿ ਸਕਦੇ ਸੀ ਵੀ ਕੋਈ ਵੀ ਧਾਤ ਤੁਸੀਂ, ਕੋਈ ਵੀ ਮਟੀਰੀਅਲ ਲੈ ਕੇ ਤੁਸੀਂ ਕੰਘਾ ਬਣਾ ਲਓ, ਨਹੀਂ, ਲੱਕੜ ਦਾ ਕੰਘਾ ਹੈ ਕਿਉਂਕਿ ਇਹਦੇ ਵਿੱਚ ਗੁਣ ਹੁੰਦੇ ਨੇ। ਹੁਣ ਉੱਧਰੋਂ ਪਤਾ ਹੈ ਸਵੇਰੇ ਆਏ ਨੇ ਜੰਗ ਕਰਕੇ ਲੜ ਕੇ, ਦੁਪਹਿਰੇ ਫਿਰ ਪਤਾ ਵੀ ਫਿਰ ਸ਼ਾਮ ਤੱਕ ਜੰਗ ਚੱਲਣੀ, ਪਤਾ ਨਹੀਂ ਕੀ ਹੋਣਾ, ਪਰ ਫਿਰ ਵੀ ਦੇਖੋ ਕੀ ਕਰ ਰਹੇ ਨੇ। ਕਹਿੰਦੇ ਕੰਘਾ ਕਰ ਕਰ ਜੂੜ ਬਣਾਏ, ਕੰਘਾ ਕਰ ਰਹੇ ਨੇ ਕੇਸਾਂ ਦੇ ਵਿੱਚ, ਫਿਰ ਜੂੜਾ ਕਰਦੇ ਆ, ਫਿਰ ਉੱਤੇ ਸੋਹਣੀ ਦਸਤਾਰ।

0: ਜਿਹੜਾ ਉਹ ਕਰਕੇ ਫਿਰ ਸੋਹਣੀਆਂ ਦਸਤਾਰਾਂ ਸਜਾਉਂਦੇ ਹਨ।
1: ਸ਼ਮਸ ਸੁਧਾਰ ਕਰਤ ਮਸ਼ਵੰਕੀ,
0: ਸ਼ਮਸ਼ ਕਹਿੰਦੇ ਦਾੜੇ ਨੂੰ, ਫਿਰ ਦਾੜਾ ਆਪਣਾ ਜਿਹੜਾ ਉਹ ਸਵਾਰਦੇ ਆ, ਬਹੁਤ ਸੋਹਣਾ ਦਾੜਾ ਸਵਾਰਦੇ ਆ, ਫਿਰ ਮੁੱਛਾਂ ਆਪਣੀਆਂ ਸਵਾਰਦੇ ਹਨ।
1: ਗੁਰ ਕੀ ਰਹਿਤ ਸਹਿਤ ਅਕਲੰਕੀ,
0: ਗੁਰੂ ਦੀ ਰਹਿਤ ਵਿੱਚ ਰਹਿੰਦੇ ਆ। ਆ ਕਲੰਕੀ ਐਸਾ ਉੱਚਾ ਕਰੈਕਟਰ ਹੈ ਗੁਰੂ ਕੇ ਸਿੰਘਾਂ ਦਾ, ਖਾਲਸੇ ਦਾ, ਜਿੱਥੇ ਕੋਈ ਕਿਸੇ ਪ੍ਰਕਾਰ ਦਾ ਦਾਗ ਧੱਬਾ ਕਲੰਕ ਨਹੀਂ ਲਗਾ ਸਕਦਾ। ਜੇ ਅਸੀਂ ਗੁਰੂ ਮਰਿਆਦਾ ਅਨੁਸਾਰ ਜੀਵਨ ਜਿਉਂਦੇ ਹਾਂ, ਸਾਡਾ ਆਚਰਣ ਉੱਚਾ ਹੈ, ਬਾਣੀ ਅਤੇ ਬਾਣੀ ਨਾਲ ਜੁੜਿਆ ਹੋਇਆ, ਕੋਈ ਤੁਹਾਡੇ ਕਰੈਕਟਰ ਦੇ ਉੱਤੇ ਦਾਗ ਨਹੀਂ ਲਾ ਸਕਦਾ। ਜੇ ਅਸੀਂ ਅਵੇਸਲੇ ਕਮਜ਼ੋਰ ਹੋਵਾਂਗੇ ਤਾਂ ਹੀ ਸਾਡੇ 'ਤੇ ਕੋਈ ਕਲੰਕ ਲਾਏਗਾ, ਪਰ ਜੇ ਅਸੀਂ ਆਪਣੀ ਰਹਿਤ ਵਿੱਚ ਪੂਰੇ ਹਾਂ, ਆਪਣੇ ਬਾਣੀ ਬਾਣੀ ਵਿੱਚ ਪੂਰੇ ਹਾਂ, ਕੋਈ ਨਹੀਂ ਲਗਾ ਸਕਦਾ। ਇਸ ਲਈ ਗੁਰੂ ਕਾ ਖਾਲਸਾ ਕੀ ਹੈ? ਆ ਕਲੰਕਤ, ਕੋਈ ਉਹਦੇ 'ਤੇ ਕਲੰਕ ਦਾਗ ਧੱਬਾ ਦੋਸ਼ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਉਹ ਰਹਿਤ ਬਹਿਤ ਵਿੱਚ ਪੂਰੇ ਨੇ, ਉਹ ਕਰਨੀ ਔਰ ਕਥਨੀ ਦੇ ਮਾਲਕ ਹਨ।
1: ਜ਼ੀਨ ਤੁਰੰਗਮ ਪਰ ਸਭ ਡਾਲੇ,
0: ਫਿਰ ਉਹ ਤਿਆਰੀ ਕਰਦੇ ਆ ਦੁਪਹਿਰੇ ਵਾਪਸ ਮੁੜੇ, ਮੋਰਚੇ ਹੋਰ ਗੁਰੂ ਕੇ ਪਿਆਰਿਆਂ ਨੇ ਸਾਂਭ ਲਏ, ਇਸ਼ਨਾਨ ਕੀਤਾ, ਬਾਟ ਪਾਠ ਕੀਤਾ, ਜਲ ਪਾਣੀ ਛਕਿਆ, ਫਿਰ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾਈਆਂ ਹਨ।
1: ਕਰ ਸੌਲ ਗੁਰ ਤੁਪਕ ਸੰਭਾਲੇ,
0: ਔਰ ਆਪਣੇ ਸ਼ਸਤਰ ਜਿਹੜੇ ਨੇ ਉਹ ਉਹਨਾਂ ਦੀ ਸੰਭਾਲ ਜਿਹੜੀ ਹੈ ਉਹ ਗੁਰੂ ਕੇ ਪਿਆਰੇ ਫਿਰ ਕਰ ਰਹੇ ਨੇ। ਹੁਣ ਜਿਹੜੇ ਇਹ ਦੁਪਹਿਰ ਤੋਂ ਬਾਅਦ ਅੱਗੇ ਹੋ ਕੇ ਜਿਨ੍ਹਾਂ ਨੇ ਲੜਨਾ ਜੂਝਣਾ, ਇਹਨਾਂ ਦੇ ਵਿੱਚ ਫਿਰ ਬਾਬਾ ਅਜੀਤ ਸਿੰਘ ਜੀ ਵੀ ਤਿਆਰ ਹੋ ਗਏ ਨੇ। ਬਾਬਾ ਅਜੀਤ ਸਿੰਘ ਜੀ ਕਹਿੰਦੇ, ਪਿਤਾ ਜੀ ਕੱਲ੍ਹ ਵਾਂਗ ਅੱਜ ਵੀ ਮੈਂ ਇਹਨਾਂ ਵੈਰੀਆਂ ਦੇ ਨਾਲ ਦੋ ਹੱਥ ਜਿਹੜੇ ਆ ਉਹ ਕਰਨੇ ਆ, ਅਤੇ ਮੈਂ ਵੀ ਤਿਆਰ ਬਰ ਤਿਆਰ ਹੋ ਕਰਕੇ ਆ ਗਿਆ ਇਹਨਾਂ ਸਿੰਘਾਂ ਦੇ ਨਾਲ, ਹੁਣ ਤੁਸੀਂ ਮੈਨੂੰ ਵੀ ਇਜਾਜ਼ਤ ਦਿਓ ਤਾਂ ਕਿ ਮੈਂ ਵੀ ਜਾ ਕੇ ਇਹਨਾਂ ਵੈਰੀਆਂ ਦੇ ਨਾਲ ਦੋ ਹੱਥ ਕਰ ਸਕਾਂ। ਤਾਂ ਗੁਰੂ ਮਹਾਰਾਜ ਪਾਤਸ਼ਾਹ ਜੀ ਭਲੀ ਕਰਨ, ਕਿਰਪਾ ਕਰਨ, ਜਿੱਥੇ ਆਪ ਜੀ ਇਤਿਹਾਸ ਸਰਵਣ ਕਰਦੇ ਹੋ ਉੱਥੇ ਆਪਾਂ ਕੁਛ ਨਾ ਕੁਛ ਸਿੱਖਿਆ ਲੈ ਕੇ ਜਾਣੀ, ਮਤ ਲੈ ਕੇ ਜਾਣੀ, ਗੁਣ ਲੈ ਕੇ ਜਾਣਾ। ਇੱਕ ਇੱਕ ਵੀ ਰੋਜ਼ ਗੁਣ ਲੈ ਕੇ ਜਾਵਾਂਗੇ, ਇੱਕ ਇੱਕ ਬੂੰਦ ਨਾਲ ਤੇ ਭਾਂਡਾ ਭਰ ਜਾਂਦਾ, ਜੇ ਇੱਕ ਇੱਕ ਬੂੰਦ ਵੀ ਪੈਂਦੀ ਰਹੇ ਨਾ ਉਹ ਵੀ ਇੱਕ ਦਿਨ ਭਾਂਡਾ, ਜੇ ਇੱਕ ਇੱਕ ਗੁਣ ਵੀ ਲੈ ਕੇ ਜਾਂਦੇ ਰਹੇ, ਇੱਕ ਇੱਕ ਮਤ ਗੁਰੂ ਦੀ ਲੈ ਕੇ ਜਾਂਦੇ ਰਹੇ, ਤੇ ਆਪੇ ਹੀ ਫਿਰ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ ਅੰਦਰ ਸ਼ੁਭ ਗੁਣਾਂ ਦਾ ਖਜ਼ਾਨਾ ਹੀ ਪ੍ਰਗਟ ਹੋ ਜਾਏਗਾ, ਅਸੀਂ ਫਿਰ ਆਪਣਾ ਜਨਮ ਲੇਖੇ ਵਿੱਚ ਲਾ ਸਕਦੇ ਹਾਂ। ਪਰ ਜੇ ਸਾਨੂੰ ਲੱਗਦਾ ਵੀ ਹਜੇ ਬੜੀਆਂ ਖਾਮੀਆਂ ਨੇ, ਕਮੀਆਂ ਨੇ ਸਾਡੇ ਵਿੱਚ, ਅਸੀਂ ਭੁੱਲਣ ਹਾਰੇ ਹਾਂ, ਕਦਮ ਕਦਮ 'ਤੇ ਭੁੱਲਾਂ ਹੁੰਦੀਆਂ, ਫਿਰ ਅਰਦਾਸ ਕਰੋ ਮਾਲਕ ਦੇ ਚਰਨਾਂ ਕਿ ਤੁਸੀਂ ਤੁਰੁੱਠ ਕੇ ਸਾਡੇ 'ਤੇ ਕਿਰਪਾ ਕਰ ਦਿਓ, ਸਾਡਾ ਕਿਤੇ ਇਹ ਜਨਮ ਲੇਖੇ 'ਚ ਲੱਗ ਜਾਏ, ਇਹ ਜਨਮ

ਗੁਰੂ ਮਹਾਰਾਜ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਜੁੜੋ, ਹੋਰਾਂ ਨੂੰ ਜੋੜੋ। ਬਾਣੀ ਔਰ ਬਾਣੀ ਦੇ ਧਾਰਨੀ, ਕਰਨੀ ਔਰ ਕਥਨੀ ਦੇ ਆਪਾਂ ਮਾਲਕ ਬਣ ਸਕੀਏ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਧਾ ਬਿਤਾਏ ਸਭ ਥਾਈ ਹੋਏ ਸਹਾਇ ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਰਾਮ ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਪੁਸ਼ਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁਲ ਪੇਟਾ ਬਾਂਦਰ ਪ੍ਰਵਾਨ ਕਰਨ

ਗੁਰਮੁਖੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੀ ਇੱਛਾ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੀ।

ਸੋ ਕੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਈਐ।

श्री वाहिगुरु साहेब जी सोरठ महला पंजवा जित पा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਏਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੁਹਿਲਾ ਸਿਵਰਿਓ ਸਿਰਜਨਹਾਰ।

Kakak-kakak yang

0: ਸਰਬ ਰਜਾਇ ਮਹੱਲਾ ਪਹਿਲਾ।
1: ਮਹੱਲਾ ਦੂਜਾ ਹੈ ਜਗ ਸੱਚੇ ਕੀ ਹੈ ਕੋਠੜੇ ਸੱਚੇ ਕਾ ਵਿਚਵਾਸ। ਇੱਕ ਨਾ ਹੁਕਮ ਸਮਾਇਲ ਇੱਕ

ਵੇਦ ਪੁਰਾਣ ਕਿਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ

ਸਤਿ ਸੁਣਾਇਆ ਸਤਿਗੁਰ ਨੇ ਵਰਦਾਨਾ ਕਰੀ ਸਭ।

0: जन दर्शन लहणे पयो।
1: मन विश्वास पायो गहर गोहद्रथ दियो गरल नास तन।

ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਉ ਸੱਚ ਸਦਾ ਸੱਚ ਪਾਖੰਡ ਸੋਏ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਨ ਅਮੇ ਦ੍ਰਿਸ਼ਟ ਸ਼ੁਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਮੋ ਵਸ ਕਰੈ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ ਗੁਰੂ ਨਾਮ ਨਿਦਰ ਆਓ ਜਨਮ ਹਮ ਕਾਲ ਹਕ ਧੋਵੈ ਸੋ ਕੋ ਟਲ ਗੁਰ ਸੇਵੀਐ ਅਹਿਨਸ ਸਹਿ ਸੁਭਾਏ ਦਰਸ਼ਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਰਾਜਾਨ ਰਾਜ, ਪਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਸਭਨਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਸੋਰ ਠਰਾਕ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 599 ਅਤੇ 600 ਅੰਗ ਦੇ ਉੱਪਰ ਸਭਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਜੋ ਸਾਨੂੰ ਸਮਝਾਉਣਾ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸਬਦੈ ਸਾਧ ਆਇਆ, ਗੁਰ ਕਿਰਪਾ ਤੇ ਨਿਰਮਲ ਹੋਆ।

ਨਾਮਨ ਚਾਉ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਖੋਲੂ ਚਰਖਾ ਚੱਕੀ ਚੱਕ ਥਲ ਵਿਰੋਲੇ ਬਹੁਤ ਅਨੰਤ ਲਾਡੂ ਮਾਧਾਣੀਆਂ ਅਨਗਾਹ ਪੰਖੀ ਪਾਉਂਦਿਆਂ ਲੈਣਾ ਸਾਹਾ ਸੂਏ ਚਾੜ ਭਵਾਈਐ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਾਇਆ ਕਿਰਤਨ ਚੈ ਸਭ ਕੋਏ ਨੱਚ ਨੱਚ ਹਸੈ ਚਲੇ ਸਿਰ ਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚ

ਆਰ ਪੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇਗੇ ਆਜੂ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾ ਪੌੜੀ ਬਿਨ ਸਤਿਗੁਰ।

छात्र विद्या मंडल का प्रतिनिधि।

ਮੜੀ ਮਸਾਣੀ ਆਂਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਪੇਟੇ ਸੋ ਸਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸ ਤੈਨੇ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ।